तलंग राग दे अंदर धन गुरु नानक पातशाह जी ने उन्हें गुरु सिखा तो नाम जपण वाले तो अजूर फरमाउंदर मैं कुर्बान जांदा हां ऐ वाहिगुरु जो तेरे नाम विच जुड़े ए तन माया पाहया पैरे ए जड़ा तन है नू माया दी पाह लगी पई है माया दी मैल लगी पई है ए तन माया पाहया पैरे लीतड़ा लब रंगाए मेरे कन तो न पावे चोरड़ा प्यारे क्यों धन से जी शरीर रूपी चोलड़ा जिसनु लब दी मैल है माया दी पाह लगी है एडा मैला चोला है ओ स्वामी कंत इसनु किस तरह प्रवान करेगा मेरे कंत न भावे चोलड़ा प्यारे क्यों धन से जे जाए हजूर कहंदे न हाँ कुर्बाने जाऊं मेहरबाना हाँ कुर्बाने जाऊं हाँ कुर्बाने जाऊं तिना के लैण जो तेरा तिना ने इस मैल तू अपने आप नु दूर की अपने मन ते तन दे उते नाम रूपी सुंदर चोला पहने नाम रूपी सुंदर ड्रेस पाई है फिर दुनियावी कपड़े मैले हो जाते हैं इना दे रंग भी फिके पै जाते हैं कुछ समय दे बाद कपड़िया का सुपन ए नहीं रहना कपड़ रू सुहावना छड़ दुनिया अंदर जावना पर हजूर फरमाते हैं जिस इंसान ने नाम रूपी सच्चा कपड़ा पा लिया है जिस इंसान ने नाम रूपी अपनी ब्यूटी ते स्वप्न बनाया है मैं उस तो कुर्बान जाना ए रंग सब तो श्रेष्ठ है माया दे रंग भी फिके पै जाते हकूमत दे रंग भी मध्यम पै जाते पर जो सच्चा रंग है ए कदे फिका नहीं पै लाल रंग तिसको लगा जिसके वड भागा मैला कदे ना होवी न लागे दाग काया रंगन जे थी प्यारे पाइये नाव मजीठ अपने मन दे उते मजीठ रंग चढ़ा और सारे रंग कलर जेड़े हन आस्ता आस्ता फिके पै जांदे हैं पर मजीठ का रंग ऐसा होंदा है ओनू ज्यो ज्यो धोवो त्यो त्यो निखरदा है इसे तरह नाम रूपी जड़ा मजीठा चोला है रंग है ए कदे फिका नहीं पे चाहे मुसीबत आ जाए दुख आ जाए सुख आ जाए पर पैरी सासंग दुखा सुखा दे रंग विच कई बारी इंसान घाबर जाता पर जिस वेले नाम रूपी गुरु दे प्यार दा रंग चढ़ जांदा है फिर काबर मुक जांदी चाहे आरे ठा बहना पै जाए भाई मती दास नू फिर ओ रंग फिका नहीं पैंदा भाई मनी सिंह साहब बंद बंद कटांदे हैं सिखी दा रंग कदे भी मध्यम नहीं होया रोज अरदास करदे हैं गुरु के सिख सिखी वास्ते चरखड़िया ते चढ़ जाए बंद बंद कटवाया पुठिया खला नवाईया एथे बस नहीं नाल मतावां पैणा दी भी आपां रोज अरदास करदे हां जिन्हां बीबियां ने जिन्हां पैणा ने मीर मन्नू दी जेल लाहौर दी जेल ओ जेल मैं वेखी पार्टीशन तो पहला जिथे सिंघां नूं शहीद कीता जांदा सी
ਜਿੱਥੇ ਗੁਰੂ ਕੀ ਬੱਚੀਆਂ ਨੂੰ ਕੈਦ ਕੀਤਾ ਸੀ, ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜਵੇਂ ਪਾਤਸ਼ਾਹ ਜੀ ਦਾ, ਤੁਸੀਂ ਵੀ ਦਰਸ਼ਨ ਕੀਤੇ ਹੋਣਗੇ। ਪਰ ਗੁਰਦੁਆਰਾ ਸ਼ਹੀਦ ਗੰਜ ਜੋ ਸੀ, ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵਿੱਚ ਸਿੱਟਿਆ ਜਾਂਦਾ ਸੀ। ਤੋ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤੋ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ। ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ, ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ ਵਿੱਚ ਭੈਣਾਂ ਨੇ ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ। ਉਹਨਾਂ ਭੈਣਾਂ ਦੀ ਰੋਜ਼ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ। ਤੱਕ ਲੋ ਸਵਾ ਸਵਾ ਮਣ ਪੀਸਣਾ, ਰੋਜ਼ ਪੀਸਣਾ, ਸਵਾ ਮਣ ਦਾਣੇ ਚੱਕੀ ਰੋਜ਼ ਪੀਸਣੀ, ਫਿਰ ਰੋਟੀ ਰਜਵੀ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਦੇ ਗੁਜ਼ਾਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ। ਫਿਰ ਇੱਥੇ ਹੀ ਬਸ ਨਹੀਂ, ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰ ਦੇ, ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ, ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ। ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿੱਚ, ਜਿਹਨੂੰ ਚੜ ਗਿਆ। ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ, ਉਹ ਰੰਗ ਕਦੇ ਫਿੱਕਾ ਨਹੀਂ ਦੁਨੀਆਂ ਜਿੱਥੇ ਤੱਕ ਰਹੇ। ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇ। ਜਿਨਕੇ ਚੋਲੇ ਰਤੜੇ ਪਿਆਰੇ, ਕੰਨ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ। ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹੀ ਲੈਂਦਾ। ਕਹੋ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ, ਆਪੇ ਨਜ਼ਰ ਕਰੇ ਨਾਨਕ ਕਾਮਨ ਕੰਤੇ ਪਾਵੇ, ਆਪੇ ਹੀ ਤੋ ਆਓ। ਨਾਮ ਜਪਣ ਵਾਲੇ ਨਾਮ ਦਾ ਰੰਗ ਚੜਿਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ, ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ। ਚਾਹੇ ਕੈਸਾ ਵੀ ਸਮਾਜ ਹੈ। ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਫਿਰ ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ, ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਆਓ ਸਰਵ ਕਰੋ।

अचानक राजे नु जाग हुई। राजे ने की तके, राणी वाला पलंग खाली पे है।

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ, ਪ੍ਰੇਮੀ ਦਾ ਨਿਤਨੇਮੀ ਦਾ ਸਤਸੰਗ ਨਾਲ ਪਿਆਰ ਹੈ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵ ਕਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ? ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤੋ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ, ਮੇਰੇ ਭਗਤ ਨੂੰ ਵੈਕੁੰਠਾਂ ਵਿੱਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵੈਕੁੰਠਾਂ ਨੂੰ ਤਰਸਦੇ ਹਨ ਤੇ ਤੁਸੀਂ ਜਵਾਬ ਦਿੱਤਾ ਹੈ। ਤੋ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤੋ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ, ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸਭ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਹੀ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ, ਧਰਮ ਗ੍ਰੰਥਾਂ ਵਿੱਚ ਲਿਖਿਆ ਹੈ,

ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ, ਤੇਲ ਠੰਡਾ ਹੋ ਜਾਂਦਾ, ਇਤਨੀ ਸੀਤਲ। ਤੋ ਇੱਕ ਵਾਰੀ ਬਾਵਨ ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ। ਤੋ ਕਿਸੇ ਮਹਾਂਪੁਰਸ਼ ਨੇ ਕਿਹਾ ਵੀ ਚੰਦਨ ਹੰਕਾਰ ਨਾ ਕਰ, ਤੇਰੇ ਅੰਦਰ ਵੀ ਸੀਤਲਤਾ ਹੈ ਪਰ ਤੇਰੇ ਨਾਲੋਂ ਹਜ਼ਾਰਾਂ ਗੁਣਾ ਸੀਤਲਤਾ ਹੋਰ ਜਗ੍ਹਾ ਤੇ ਹੈ। ਉਹ ਕਿਹੜੀ ਜਗ੍ਹਾ ਹੈ? ਤੋ ਲਿਖਿਆ ਰੇ ਚੰਦਨ ਗਰਵੇ ਕਹਾ ਹਾਂ ਹੀ ਸੀਤਲ ਅੰਗ ਤੁਝ ਤੇ ਸੀਤਲ ਸੌ ਗੁਣਾ ਸੰਤੋ ਕਾ ਸਤਸੰਗ। ਇੱਥੇ ਮਹਾਂਪੁਰਸ਼ ਬੈਠੇ, ਉਹ ਜਗ੍ਹਾ ਤੇ ਬੜੀ ਠੰਡ ਹੈ, ਬੜਾ ਆਨੰਦ ਹੈ। ਰਾਣੀ ਤਾਰਾ ਨੇ ਸੋਚਿਆ ਜੇ ਸੱਚ ਬੋਲਦੀ ਆ ਉਸ ਆਨੰਦ ਤੋਂ ਵਾਂਝੀ ਰਹਿ ਜਾਵਾਂਗੀ, ਪਰ ਮੇਰਾ ਤਾਂ ਜੀਵਨ ਹੈ ਸਤਸੰਗ, ਤੇ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਦੁਨੀਆਦਾਰੀ ਦਾ ਰਿਸ਼ਤਾ ਹੈ। ਰਾਜੇ ਨੇ ਫਿਰ ਕਿਹਾ ਰਾਣੀਏ ਬੋਲਦੀ ਕਿਉਂ ਨੀ, ਤੂੰ ਰਾਤੀ ਕਿੱਥੇ ਗਈ ਸੈ? ਰਾਣੀ ਤਾਰਾ ਨੇ ਸੋਚਿਆ ਮਨ ਦੁਨੀਆਦਾਰੀ ਨਾਲੋਂ ਤੇ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਪਰ ਮੇਰੀ ਵਾਹਿਗੁਰੂ ਨਾਲੋਂ ਨਾ ਟੁੱਟੀ। ਜੇ ਵਾਹਿਗੁਰੂ ਨਾਲ ਬਣ ਆਏਗੀ ਤਾਂ ਦੁਨੀਆ ਨਾਲ ਵੀ ਬਣ ਆਏਗੀ। ਬਾਬਾ ਜੀ ਬਚਨ ਕਰਦੇ ਸਨ ਇੱਕ ਨੂੰ ਮਿੱਤਰ ਬਣਾ ਲੈ ਸਾਰੀ ਦੁਨੀਆ ਮਿੱਤਰ ਬਣ ਜਾਏ, ਜਾਂ ਕਾ ਮੀਤ ਸਾਜਨ ਹੈ ਸਨ।

0: ਇੱਕ ਸੱਜਣ ਸਭ ਸੱਜਣ, ਇੱਕ ਨੂੰ ਸੱਜਣ ਬਣਾ ਲੈ ਸਾਰੀ ਦੁਨੀਆ, ਇੱਕ ਵੱਲ ਪਿੱਠ ਕਰ ਲਏਗਾ ਦੁਨੀਆ ਵੈਰੀ ਬਣ ਜਾਏਗੀ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ
1: ਸਭ।
0: ਤੋ ਰਾਣੀ ਤਾਰਾ ਨੇ ਸੋਚਿਆ ਮੇਰੀ ਗੁਰੂ ਨਾਲੋਂ ਨਾ ਟੁੱਟ। ਰਾਜੇ ਨੇ ਪੁੱਛਿਆ ਰਾਣੀ ਕਿੱਥੇ ਗਈ ਸੈ, ਕਹਿਣ ਲੱਗੀ ਕਿਧਰੇ ਵੀ ਨਹੀਂ ਗਈ, ਆਖੋ ਸ੍ਰੀ ਵਾਹਿਗੁਰੂ। ਰਾਜਾ ਖਾਮੋਸ਼ ਹੋ ਗਿਆ, ਦਿਨ ਚੜਿਆ ਕਚਹਿਰੀ ਚਲਾ ਗਿਆ, ਰਾਤ ਪਈ ਵਾਪਸ, ਪ੍ਰਸਾਦ ਪਾਣੀ ਛੱਕ ਕੇ ਰਾਜਾ ਫੁੱਲਾਂ ਦੀ ਸੇਜਾ ਉੱਤੇ ਆਰਾਮ ਕਰ ਰਿਹਾ ਤੇ ਰਾਣੀ ਤਾਰਾ ਪਤੀ ਜਾਣ ਕੇ ਮੁੱਠੀ ਚਾਪੀ ਕਰ ਰਹੀ। ਤੇ ਇਸ ਉਡੀਕ ਵਿਚ ਵੀ ਹੈ ਵੀ ਰਾਜਾ ਸੌ ਜਾਏ ਤੇ ਮੈਂ ਸਤਸੰਗ ਵਿਚ ਪਹੁੰਚਾ। ਪਰ ਅੱਜ ਰਾਜੇ ਨੇ ਵੀ ਸੋਚਿਆ ਵੀ ਮਨਾ ਸੌਣਾ ਨਹੀਂ, ਵੇਖਣਾ ਰਾਣੀ ਜਾਂਦੀ ਕਿੱਥੇ। ਰਾਜੇ ਨੇ ਅੱਖਾਂ ਬੰਦ ਕਰਕੇ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਬਨਾਵਟੀ ਘੁਰਾੜੇ। ਪੋਲੀ ਪਾੜੀ ਰਾਣੀ ਨੇ ਸੋਚਿਆ ਮਨਾ ਰਾਜਾ ਤਾਂ ਸੌ ਗਿਆ ਹੈ, ਉੱਠ ਜਿੱਥੇ ਅੰਮ੍ਰਿਤ ਵਸ ਰਿਹਾ ਹੈ ਉੱਥੇ ਪਹੁੰਚੀ। ਰਾਣੀ ਤਾਰਾ ਉੱਠੀ, ਖੜਾਵਾਂ ਪਾਈਆਂ, ਚੋਰ ਦਰਵਾਜ਼ੇ ਥਾਣੀ ਬਾਹਰ ਨਿਕਲ ਗਈ। ਫਿਰ ਰਾਜਾ ਤਾਂ ਜਾਗਦਾ ਹੀ ਪਿਆ ਸੀ, ਹੋਰ ਤੁਰਾਤੀ ਉੱਠ ਕੇ ਪਿੱਛੇ ਚਲਿਆ ਤਰਲ ਜੁਹਾਣੀ। ਅੱਧੀ ਰਾਤ ਦਾ ਸਮਾਂ ਹੈ, ਅੱਗੇ ਅੱਗੇ ਰਾਣੀ ਜਾ ਰਹੀ ਹੈ, ਪਿੱਛੇ ਪਿੱਛੇ ਰਾਜਾ। ਰਾਜਾ ਸੋਚਦਾ ਮੈਨਾ ਰਾਣੀ ਨੂੰ ਡਰ ਵੀ ਨਹੀਂ ਲੱਗਦਾ, ਇਹਦੇ ਅੰਦਰ ਭੈ ਨਹੀਂ, ਕੱਲੀ ਤੁਰੀ ਜਾਂਦੀ। ਪਰ ਡਰ ਤਾਂ ਉਸ ਨੂੰ ਲੱਗਦਾ ਹੈ ਜਿਹਨੇ ਨਿਰਭਉ ਨੂੰ ਨਹੀਂ ਜਪਿਆ। ਉਹਨੂੰ ਭੈ ਜਾਪਦਾ ਹੈ, ਪਰ ਜਿਸ ਨੇ ਨਿਰਭਉ ਵਾਹਿਗੁਰੂ ਨੂੰ ਜਪ ਲਿਆ ਹੈ, ਹਜ਼ੂਰ ਕਹਿੰਦੇ ਨਿਰਭਉ ਜਪੈ ਸਗਲ ਭਉ, ਉਹਦੇ ਸਾਰੇ ਭੈ ਮਿਟ ਜਾਂਦੇ। ਅਸੀਂ ਉਤਨੇ ਤੱਕ ਡਰਦੇ ਰਹਾਂਗੇ ਜਿਤਨੇ ਤੱਕ ਨਿਰਭਉ ਨਿਰੰਕਾਰ ਨਾਲ ਅਸੀਂ ਆਪਣੇ ਆਪ ਨੂੰ ਅਟੈਚ ਨਹੀਂ ਕੀਤਾ। ਜਿਸ ਵੇਲੇ ਉਹਦੇ ਨਾਲ ਸੁਰਤ ਜੜ ਜਾਏਗੀ, ਭੈ ਆਏਗਾ ਹੀ ਨਹੀਂ। ਪਤਾ ਨਹੀਂ ਕਿੱਧਰ ਜਾ ਰਹੀ ਹੈ, ਪਰ ਰਾਣੀ ਕਿੱਥੇ ਪਹੁੰਚੀ? ਜਿਸ ਤਰ੍ਹਾਂ ਪਿਆਰੀ ਸਾਧ ਸੰਗਤ ਹੰਸ ਮਾਨਸਰੋਵਰ ਤੇ ਜਾਂਦੇ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਤਸੰਗ ਵੀ ਜਾਂਦੇ। ਕਊਆ ਰੂੜੀ ਤੇ ਜਾ ਕੇ ਬਹਿੰਦਾ, ਕਾਂ ਦਾ ਵਾਸਾ ਰੂੜੀ, ਮਨਮੁਖ ਦਾ ਵਾਸਾ ਕੀ ਹੈ? ਸ਼ਰਾਬ ਖਾਨਾ, ਆਖੋ ਸ੍ਰੀ ਵਾਹਿਗੁਰੂ। ਭੈੜੀਆਂ ਸੰਗਤਾਂ, ਪਰ ਜੋ ਗੁਰਮੁਖ ਹੈ ਉਹ ਸਤਸੰਗ ਰੂਪੀ ਮਾਨਸਰੋਵਰ ਤੇ ਬੈਠ ਕੇ ਤੇ ਆਨੰਦ ਮਾਣਦ। ਰਾਣੀ ਪਉਤੀ ਸੰਗਤੀ, ਰਾਜੇ ਨੇ ਸੁਖ ਦਾ ਸਾਹ ਲਿਆ ਵੀ ਮਨਾ ਆਈ ਤਾਂ ਚੰਗੀ ਥਾਂ ਤੇ ਹੈ, ਪਰ ਪੁੱਛ ਕੇ ਨਹੀਂ ਆਈ। ਜੇ ਇਸੇ ਤਰ੍ਹਾਂ ਚਲਾ ਗਿਆ, ਹੋ ਸਕਦਾ ਸਵੇਰੇ ਰਾਣੀ ਫਿਰ ਮੁਕਰ ਜਾਵੇ। ਰਾਜੇ ਨੇ ਕਿਹਾ ਵੀ ਕੋਈ ਨਿਸ਼ਾਨੀ ਲੈ ਚਲੀ। ਰਾਜੇ ਨੇ ਕੀ ਕੀਤਾ? ਰਾਣੀ ਦੀ ਖੜਾਮ ਚੁੱਕ ਲਈ। ਖੜਾਮ ਜਾਣਦੇ ਹੋ ਨਾ, ਸਾਰਿਆਂ ਨੂੰ ਪਤਾ ਖੜਾਮ ਲੱਕੜ ਦੀ, ਪਰ ਉਹ ਰਾਜੇ ਦੀ ਖੜਾਮ ਸੀ, ਉਹਦੇ ਚ ਹੀਰੇ ਲਾਲ ਵੀ ਜਿਹੜੇ ਸਨ, ਰਾਜੇ ਮਹਾਰਾਜਿਆਂ ਦੀ ਖੜਾਮ, ਬੜੀ ਬਿਊਟੀਫੁਲ ਸੀ, ਖੂਬਸੂਰਤ ਸੀ। ਹਮਾਤੜ ਕੋਲ ਤਾਂ ਲੱਕੜ ਦੀ ਹੋਵੇਗੀ, ਪਰ ਜੋ ਅਮੀਰ ਆਦਮੀ ਹਨ ਉਹਨਾਂ ਦੀਆਂ ਚੱਪਲਾਂ ਤੇ ਜੋੜੇ ਹੀ ਬੜੇ ਕੀਮਤੀ ਹੁੰਦੇ। ਰਾਣੀ ਸੀ ਰਾਜੇ ਦੇ ਘਰ, ਬੜੀ ਕੀਮਤੀ ਖੜਾਮ, ਰਾਜੇ ਨੇ ਖੜਾਮ ਚੁੱਕ ਲਈ। ਵਾਪਸ ਮਹਿਲਾਂ ਚ ਆਇਆ, ਤਜੋਰੀ ਦਾ ਬੂਹਾ ਖੋਲਿਆ, ਖੜਾਮ ਵਿਚ ਰੱਖੀ, ਦਰਵਾਜ਼ਾ ਬੰਦ ਕੀਤਾ, ਤਾਲਾ ਲਾਇਆ, ਚਾਬੀ ਜੇਬ ਚ ਪਾ ਕੇ ਸੌ ਗਏ। ਇਧਰ ਪਿਆਰੀ ਸਾਧ ਸੰਗਤ, ਸਤਸੰਗ ਹੋ ਰਿਹਾ ਹੈ, ਗੁਰੂ ਦੀ ਬਾਣੀ ਦਾ ਅੰਮ੍ਰਿਤ ਵਸ। ਜੋ ਗੁਰਬਾਣੀ ਅਸੀਂ ਹੁਣ ਸੁਣ ਰਹੇ ਹਾਂ ਨਾ, ਇਹ ਗੁਰਬਾਣੀ ਸਤਯੁਗ ਵਿਚ ਵੀ ਸੀ। ਰਾਜਾ ਹਰੀਸ਼ਚੰਦਰ ਸਤਯੁਗ ਵਿਚ ਹੋਏ, ਐਵੇਂ ਨਹੀਂ ਇਸ ਬਾਣੀ ਨੂੰ ਨਿਰੰਕਾਰੀ ਕਿਹਾ, ਕਿਉਂਕਿ ਜਦੋਂ ਤੋਂ ਨਿਰੰਕਾਰ ਦੀ ਹੋਂਦ ਹੋਈ ਹੈ ਇਹ ਬਾਣੀ ਉਸ ਸਮੇਂ ਤੋਂ ਪ੍ਰਗਟ ਹੋਈ। ਤਾਂ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨੂੰ ਨਿਰੰਕਾਰੀ ਬਾਣੀ ਕਿਹਾ। ਕਿਸੇ ਨਾ ਕਿਸੇ ਰੂਪ ਵਿਚ ਇਹ ਬਾਣੀ ਤੁਰਦੀ ਆਈ ਹੈ, ਆਈ ਹੈ। ਤੋ ਪਿਆਰੀ ਸਾਧ ਸੰਗਤ, ਸਤਸੰਗ ਦੀ ਸਮਾਪਤੀ ਹੋਈ। ਰਾਣੀ ਨੇ ਸੋਚਿਆ ਮਨਾ छेती चलिए कि तेरे राजे नु पता ना लग जाए, ते पता लग गया सजा देवेगा या ए सजा दे देवे राणी, सत्संग विच नहीं जाना, पर मेरा तो जीवन। राणी बाहर आई की तकिया, एक खड़ाम है ते दूजी कोई, दूजी खड़ाम कोई नहीं। राणी बड़ी उदास हुई, सत्संगिया ने पूछिया नहीं राणी उदास क्यों है, सारी विद्या दसी। सत्संगी कहन लगे खड़ाम ही है ना, असी बाजारों होर लिया के दे देने। राणी ने कहा दुआनी चुआनी वाली खड़ाव नहीं है, वो तो राज घराने दी खड़ाव, बड़ी कीमती। अज मेरा पोल खुल जाएगा। संगी कहन लगे राणी काबर ना, तू साई ने प्यार च आके जुड़दी है, महापुरुषां के बेनती करी, बेनती की थी महाराज राणी ते अपदा आई है, आप कृपा कर। तो महापुरुष कहन लगे ए बच्ची तू रो ना, तू चंगे पासे चली है, आप उस परमात्मा देगे अरदास कर दे, तू ठाकुर तू पह। राणी ने गल च पल्ला पाया, संगत ने अरदास की थी, फिर होया कि भाई साहब जी लिखते हैं साध संगत आराध्या जोड़ी जुड़ी खड़ाम पुरानी। अरदास की थी राणी वेखा खड़ाम आई है के नहीं, जो बार आई खड़ाम आ गई, फिर पुरानी आई है, नवी नहीं भेजी भाई, भाई किधरे राजा पहचान ना लवे। राणी ने खड़ावा पाईया, शुकुर शुकुर कर दी महला विच, राजा सुता पिया सी, राणी भी आके लेट गई, दिन चढ़िया राजा जागया, राणी उठ उठी। राणी पहला सच दस तू राती किथे गई सै, आखो श्री भाई किधरे नहीं गई, अच्छा फिर तेरिया खड़ावा किथे हैं। राणी ने दोवे खड़ावा के रख, है दूजी खड़ाव कितो आ, वो तो मैं तिजोरी विच रखी सी, किधरे राणी ने मेरी जेब विच चाबी तो नहीं कढ ली, चाबी भी जेब विच, किधरे दरवाजा तो नहीं खोलिया। राजे ने आके जिस वेले कबट दा अलमारी दा तिजोरी दा बूआ खोलिया, की तकिया विच तीजी खड़ाव भी बनी है। भाई साहब जी लिखते ने राजे जिठा चलते चलते कहते कृष्ण मुझे मुझदा वेख्या भी खड़ा मैं चुक लियाया सी, तीजी किधरों, राजे डिठा चलत एह ए खड़ाम है चोज विड़ा। तो राजा रह ना सकिया, कहन लगा राणिए मैं तेरा चोर हां, आखो स्त्री वाली मैं तेरे नाल ठगी कीती सी, तेरी खड़ाम मैं चुक के लियाया सी, पलाए दस भी तेनू खड़ाम किसने दिती है। राणी ने कहा राजन जिस भगवान जिस परमात्मा ने प्यार च मैं जाके सत्संग में जुड़ दी सा, उस परमात्मा ने मैनू खड़ाम दिती। अच्छा तो राजा हरिश्चंद्र कहन लगा राणी चल मैं भी तेरे नाल चलना, आखो श्री भाई। राणी बड़ी खुश, मैं तो रोज अरदास कर दी सा ए मेरे वाहिगुरु जे मैनू प्यार बख्शे मेरे पति नू ही बख्श, जिथे दंपति दा प्यार बन जाए एक निशाना बन जाए कर वैकुंठ बन जाए, नहीं तो कई घरां च तके जनानी दा मुंह किधर है मर्द दा मुंह किधर है, ओ कुछ बोलदा है ओ कुछ बोलदा, कई घरां च चकले वेलने खड़कदे ही रहिंदे ने हर वेले, पर जे गुरु दी बख्शिश होवे प्यारी साध संगत दंपति दी बन आई है सुरू, उथे सारे पदार्थ, कई घर स्त्री का अपमान होंदे है, याद रखो जिस घर विच स्त्री का सत्कार नहीं उथे शांति नहीं रह सकती, जिस घर विच पति का सत्कार नहीं उथे, क्योंकि ताड़ी दोहां थां नाल वजदी है, ए नहीं भी पति रो पाई जाए स्त्री ते स्त्री विचारी चुप कर रहे, क्यों चुप करे, ए तां बराबर दा हक है, ए थोड़ा भी स्त्री गलती करती है पति नहीं करता, पति भी करता। बाणी ने कहा भुलन अंदर सब को भुल दो, गलतियां दोवां पासियां तो हो जांदियां हन, पर उन्हां दी सियाणप ए है कि अपनी गलती नूं विचार नाल जिठ के अपने जीवन का रस्ता क्लीयर रखना चाहिए, कोई मैल नहीं होनी चाहिए। रस्ता सुंदर होएगा, दोवे सुख मानेंगे, आनंद मानेंगे। आज रानी बड़ी खुश है, मालिक मेरी पुकार तुसी सुन ली। दूजा दिन होया, अगे तो रानी चोरी जांदी सी, हुण राजा भी तैयार है, दोवे जा रहे हैं, राम जोड़ी दोवे बह जांदे हैं। सत्संग विच पहुंचे, सत्संग विच बैठ के जिस वेले आनंद आया, भोग पिया, बाहर निकले, रानी ने कहा राजन सुनाओ कोई आनंद आया, तो राजा मस्ती विच झूम के की कहिंदा है, साधु संगत

ਰਾਣੀ ਜੋ ਅੱਜ ਸਤਸੰਗ ਵਿੱਚ ਆਨੰਦ ਆਇਆ ਹੈ ਉਹ ਰਾਜ ਗੱਦੀ ਤੇ ਬਹਿ ਕੇ ਵੀ ਨਹੀਂ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਫਿਰ ਪਿਆਰੀ ਸਤਸੰਗਤ ਰਾੜੇ ਰਾਣੀ ਦੇ ਉਦਮ ਨਾਲ ਫਿਰ ਰਾਜਾ ਸਤਸੰਗੀ ਬਣ ਗਿਆ ਇਸਤਰੀ ਨੂੰ ਵਾਹਿਗੁਰੂ ਨੇ ਬੜਾ ਫਲ ਦਿੱਤਾ ਕਈ ਤਾਂ ਇਹਨੂੰ ਕਹਿੰਦੇ ਨੇ ਅਬਲਾ ਹੈ ਪਰ ਮੈਂ ਤਾਂ ਕਹਿੰਦਾ ਆਦਮੀ ਨਾਲੋਂ ਇਸਤਰੀ ਜ਼ਿਆਦਾ ਤਾਕਤ ਜ਼ਿਆਦਾ ਬਲ ਹੈ ਤੁਸੀਂ ਤੱਕ ਲਓ ਨਾ ਇਸਤਰੀ ਦੋ ਕਾਰਾਬਾਦ ਕਰਦੀ ਇਸਤਰੀ ਜੋ ਹੈ ਇਹ ਦੋ ਘਰ ਆਪਣੇ ਪਿਤਾ ਦਾ ਘਰ ਵੀ ਆਬਾਦ ਕਰਦੀ ਹੈ ਤੇ ਆਪਣੇ ਸਹੁਰਿਆਂ ਦਾ ਘਰ ਆਦਮੀ ਇੱਕੋ ਘਰ ਹੀ ਆਬਾਦ ਕਰਦਾ ਅੱਗੋ ਸ੍ਰੀ ਵਾਹਿਗੁਰੂ ਇਹ ਵਿਚਾਰ ਦੀ ਬਾਤ ਹੈ ਫਿਰ ਇਹਦੇ ਅੰਦਰ ਬਲ ਜ਼ਿਆਦਾ ਹੋਇਆ ਨਾ ਤਾਂ ਹੀ ਉਹ ਬਾਬੇ ਨੇ ਇਸਤਰੀ ਨੂੰ ਬੜਾ ਮਾਣ ਬਖਸ਼ ਇਸਤਰੀ ਦੇ ਹੱਥ ਵਿੱਚ ਸਭ ਕੁਛ ਹੈ ਇਹ ਪਤੀ ਨੂੰ ਜੈਸਾ ਚਾਹੇ ਬਣਾ ਸਕਦੀ ਇਹਦੇ ਅੰਦਰ ਤਾਕਤ ਪਰ ਥੋੜਾ ਜਿਹਾ ਤਹਮਲ ਚਾਹੀਦਾ ਥੋੜੀ ਜਿਹੀ ਵਿਚਾਰ ਚਾਹੀਦੀ ਹੈ ਥੋੜਾ ਜਿਹਾ ਸਤਿਕਾਰ ਚਾਹੀਦਾ ਹੈ ਤਲਖੀ ਵਿੱਚ ਨਹੀਂ ਆਉਣਾ ਚਾਹੀਦਾ ਜੇ ਪਤੀ ਗਲਤੀ ਕਰਦਾ ਪਿਆਰ ਨਾਲ ਸਮਝਾਉਣਾ ਸਮਝਦੇ ਆ ਸਮਝਦੇ ਆ ਤਾਂ ਪਸ਼ੂ ਵੀ ਸਮਝ ਜਾਂਦੇ ਨੇ ਆਖੋ ਸ੍ਰੀ ਵਾਹਿਗੁਰੂ ਸੁਣਦੇ ਆ ਇਨਸਾਨ ਤਾਂ ਮੇਰੇ ਕਹਿਣ ਦਾ ਮਕਸਦ ਇਸਤਰੀ ਦੇ ਅੰਦਰ ਵਾਹਿਗੁਰੂ ਨੇ ਬੜਾ ਬਲ ਰੱਖਿਆ ਤੱਕ ਲਓ ਰਾਣੀ ਤਾਰਾ ਨੇ ਆਪਣੇ ਸਤਸੰਗ ਦੇ ਸ਼ਕਤੀ ਦੇ ਨਾਲ ਰਾਜੇ ਹਰੀਸ਼ ਚੰਦਰ ਨੂੰ ਸਤਸੰਗੀ ਬਣਾਇਆ ਸਤਸੰਗੀ ਨਹੀਂ ਬਣਾਇਆ ਰਾਜੇ ਨੂੰ ਧਰਮੀ ਬਣਾ ਦਿੱਤਾ ਰਾਜਾ ਹਰੀਸ਼ ਚੰਦਰ ਬੜਾ ਧਰਮੀ ਰਾਜਾ ਪਰ ਇਹ ਵਸਤੂ ਕਿੱਥੋਂ ਮਿਲੀ ਪਿਆਰੀ ਸਾਧ ਸੰਗਤ ਇਹ ਸਤਸੰਗ ਵਿੱਚੋਂ ਮਿਲੀ ਨਾਮ ਵਿੱਚੋਂ ਮਿਲੀ ਤਾਂ ਆਓ ਪਿਆਰੀ ਸਾਧ ਸੰਗਤ ਆਪ ਹੀ ਧਨ ਹੋ ਜੋ ਉਹ ਸਤਸੰਗ ਵਿੱਚ ਆਪ ਸਾਰੇ ਜੁੜੇ ਹੋ ਅੱਜ ਮੈਂ ਤਾਂ ਇਹ ਸਮਝਦਾ ਵੀ ਸਾਰਾ ਦਿਨ ਹੀ ਤੁਸੀਂ ਸਤਸੰਗ ਕੀਤਾ ਅੰਮ੍ਰਿਤ ਵੇਲੇ ਤੋਂ ਲੈ ਕੇ ਅੱਜ ਸਾਰਾ ਦਿਨ ਨੀ ਵਾਹ ਇਹ ਹੈ ਗੁਰੂ ਦੀ ਬਖਸ਼ਿਸ਼ ਤੇ ਤੁਹਾਡਾ ਪਿਆਰ ਜਿਸ ਪਿਆਰ ਦੇ ਬੂਟੇ ਨੂੰ ਮਾਲਕ ਨੇ ਮੇਹਰਾਂ ਦੇ ਫਲ ਲਾਏ ਅੰਮ੍ਰਿਤ ਵੇਲੇ ਵੀ ਕੀਰਤਨ ਗੁਰਦੁਆਰੇ ਵੀ ਕੀਰਤਨ ਤੇ ਇਧਰ ਸਰ ਤਾਰਾ ਸਿੰਘ ਜੀ ਬੱਚੀ ਜੀ ਤੋਂ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਪ੍ਰੇਰਿਆ ਵੀ ਘਰ ਸਤਸੰਗ ਹੋਣਾ ਚਾਹੀਦਾ ਕੀਰਤਨ ਹੋ ਜਾਏ ਬੜਾ ਮਹੱਤਵ ਹੈ ਜਿਸ ਘਰ ਵਿੱਚ ਗੰਦੇ ਜਰਾਸੀਮ ਹੋ ਜਾਣ ਨਾ ਜ਼ਿਆਦਾ ਤਾਂ ਬਿਮਾਰੀ ਪੈਣ ਦਾ ਖਤਰਾ ਹੋ ਜਾਂਦਾ ਫਿਰ ਅਸੀਂ ਕੀ ਕਰਦੇ ਹਾਂ DDT ਛਿੜਕਦੇ ਹਾਂ ਤਾਂ ਜੋ ਜਰਾਸੀਮ ਮਰ ਜਾਂਦੇ ਬਿਮਾਰੀ ਤੋਂ ਬਚ ਜਾਂਦੇ ਹਾਂ ਤੇ ਜਿਸ ਘਰ ਚ ਦੁੱਖ ਕਲੇਸ਼ ਆ ਜਾਣ ਬਾਬਾ ਜੀ ਬਚਨ ਕਰਦੇ ਸਨ ਉੱਥੇ ਕੀਰਤਨ ਹੋ ਗਿਆ ਆਖੋ ਸ੍ਰੀ ਵਾਹਿਗੁਰੂ ਬਾਣੀ ਦਾ ਅੰਮ੍ਰਿਤ ਛਿੜਕੋ ਨਾਮ ਰੂਪੀ ਅੰਮ੍ਰਿਤ ਛਿੜਕੋਗੇ ਤਾਂ ਫਿਰ ਕੀ ਹੋਵੇਗਾ ਨਸ ਵਜੋ ਕਿਲ ਵਿਖੋ ਕਰਤਾ ਇੱਥੇ ਗੁਰੂ ਆ ਜਾ ਤਾਂ ਇਹਨਾਂ ਬੱਚਿਆਂ ਨੇ ਬੜਾ ਉਦਮ ਕੀਤਾ ਬੜੀ ਗੁਰੂ ਦੀ ਮਿਹਰ ਯੰਗ ਹਨ ਦੋਵੇਂ ਪਰ ਮੈਂ ਤਾਂ ਕਹਾਂਗਾ ਜਵਾਨੀ ਸਫਲ ਨਹੀਂ ਤਾਂ ਜਵਾਨੀ ਮਸਤਾਨੀ ਹੁੰਦੀ ਜਵਾਨੀ ਇੱਕ ਐਸਾ ਮੋੜ ਹੈ ਚੰਗੇ ਪਾਸੇ ਤਾਂ ਤੁਰਨਾ ਹੀ ਨਹੀਂ ਨਾ ਚੰਗੀ ਗੱਲ ਤਾਂ ਕਰਨੀ ਨਹੀਂ ਨਾ ਕਿਸੇ ਗੁਰਮੁਖ ਨੇ ਲਿਖਿਆ ਵੀ ਇੱਕ ਜਵਾਨੀ ਦੂਜਾ ਧਨ ਪੱਲੇ ਫਿਰ ਸਾਈ ਦੀ ਮਿਹਰ ਹੋਵੇ ਤਾਂ ਸਿੱਧਾ ਚੱਲੇ ਨਹੀਂ ਤਾਂ ਡਿੰਗਾ ਹੀ ਡਿੰਗਾ ਤੁਰਦਾ ਜਾਂਦਾ ਤਾਂ ਉਹ ਨੌਜਵਾਨ ਬੱਚੇ ਜੋ ਰੋਜ਼ ਆ ਕੇ ਗੁਰਦੁਆਰ ਜੁੜਦੇ ਹਨ ਤੇ ਇਹਨਾਂ ਬੱਚਿਆਂ ਨੇ ਉਦਮ ਕੀਤਾ ਹੈ ਇਹਨਾਂ ਦਾ ਉਦਮ ਸਫਲ ਸਤਸੰਗ ਕਰਾਇਆ ਹੈ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਫਿਰ ਇਹਨਾਂ ਦੇ ਉਦਮ ਨਾਲ ਆਪਾਂ ਸਾਰੇ ਗੁਰੂ ਨਾਲ ਜੁੜੇ ਹਾਂ ਇਹ ਵੀ ਵੱਡਾ ਪੁੰਨ ਹੈ ਬਾਬਾ ਜੀ ਬਚਨ ਕਰਦੇ ਸਨ ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ ਕਿਸੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ ਤਾਂ ਇਸ ਪਰਿਵਾਰ ਨੇ ਜੇ ਕੱਲ ਨਾ ਕਾਲੀ ਹੈ ਤਾਂ ਗੁਰੂ ਬਾਬਾ ਬਖਸ਼ਿਸ਼ ਕਰੇ ਆਪਾਂ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ ਗੁਰੂ ਸਦਾ ਮੇਰ ਪਰਿਆਤ ਰਾਜ ਜੋਗ ਭਗਤੀ ਸ਼ਕਤੀ ਸਾਰੀਆਂ ਦਾਤਾਂ ਗੁਰੂ ਬਖਸ਼ੇ ਤੇ ਇਹਨਾਂ ਦੇ ਉਦਮ ਨਾਲ ਆਪਾਂ ਜੁੜੇ ਹਾਂ ਸਾਨੂੰ ਵੀ ਗੁਰੂ ਆਪ ਦੇ ਚਰਨਾਂ ਨਾਲ ਜੋੜੀ ਰੱਖੇ ਤੇ ਨਾਮ ਬਾਣੀ ਦੀ ਦਾਤ
ਤੇ ਕੀਰਤਨ ਦੀ ਦਾਤ ਗੁਰੂ ਸਦਾ ਬਖਸ਼ੇ, ਕਿਉਂਕਿ ਇਹ ਸਿੱਖ ਦਾ ਜੀਵਨ ਹੈ, ਇਹ ਸਿੱਖ ਦਾ ਮਹਾਨ ਉੱਚਾ ਆਦਰਸ਼ ਹੈ। ਜਿਸ ਵੇਲੇ ਪ੍ਰਾਪਤ ਕਰ ਲੈਂਦਾ ਹੈ ਤਾਂ ਗੁਰੂ ਅੰਗ ਸੰਗ, ਫਿਰ ਇਸ ਦਾ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਆਪੇ ਮਹਿਲੇ। ਤੋ ਆਓ ਇੱਕ ਵਾਰੀ ਧਾਰਨਾ ਫਿਰ ਪੜ ਲਈਏ, ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ। ਰਾਣੀ ਤਾਰਾ ਰਾਤ ਨੂੰ ਜਾ ਕੇ ਗੁਰਬਾਣੀ ਸੁਣਦੀ ਸੀ ਤੇ ਗੁਰੂ ਨਾਲ ਜੁੜਦੀ ਸੀ।

ਗੁਰਸਿੱਖ ਮਾਈ ਭਾਈ ਸਾਹਿਬ ਜੀ ਜਿਨ੍ਹਾਂ ਨੂੰ ਆਪ ਜੀ ਨੇ ਬਖਸ਼ਿਸ਼ ਕਰਕੇ ਇਹ ਦਾਤ ਬਖਸ਼ੀ, ਉਹ ਆਪ ਜੀ ਦੇ ਦਰਬਾਰ ਹੀ ਜੁੜ ਕੇ ਆਪ ਜੀ ਦੇ ਬਖਸ਼ਿਆ ਖਜ਼ਾਨੇ ਵਿੱਚੋਂ ਸਤਿਗੁਰੂ ਆਪ ਜੀ ਦੇ ਪਵਿੱਤਰ ਪਾਵਨ ਸ਼ਬਦ ਦਾ ਆਦਰ ਕਰਦੇ ਹਨ, ਕੀਰਤਨ ਭੇਟ ਗਾਉਣ ਅਰਦਾਸ ਕਰਾਉਂਦੇ ਹਨ। ਅੰਤਰਗਾਮੀ ਗੁਰੂ ਜੀ, ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚਿਆਂ ਨੂੰ ਨਾਮਦਾਨ ਬਖਸ਼ੋ, ਕਾਰੋਬਾਰ ਚ ਵਾਧੇ ਬਖਸ਼ੋ, ਸਿੱਖੀ ਜੀਵਨ ਸਤਸੰਗ ਦੀ ਦਾਤ ਬਖਸ਼ੋ।

ਮਰਦਾਨਾ ਮਾਲਕ ਦੀ ਜਾਤ ਪ੍ਰਾਪਤ ਕਰਕੇ ਪਟਨੇ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਫਿਰ

કે એ વસ્તુ ઇસ વસ્તુનું કોઈ લેન એને બદલે તો ખાન ભૂખ દાખી જાય.

अनगुरु नानक पातशाह जी की केडी महान महान भक्ति हुई, जिथे गुरु ने आप जी दुनियावी राजपाल बख्शे, उसे गुरु ने टुट के आप जी ने वस्तु भी दिखती है जिदा मुल ही कोई दुनिया की कोई वस्तु ला लो उसका मुल है, वेचण वाला भी वेच के वस्तु खुश हो जाता, लैण वाला भी लैके खुश हो जाता, पर यह अमुल जिदे को वस्तु आ गई उसका जीवन भी अमुल हो गया। निर्मोल के पागा वाले हैं गुरु जिन्हों की चोली च मेरे धन गुरु नानक पातशाह जी ने ये निर्मोलक हीरे कीर्तन की दात पाई, गुरु धरोहर साहिब विस्तार कीर्तन सिंह जी सहत परवास बाबा जी बाबा आनंद सिंह जी महाराज जी ने बच्चों से बड़ी की, इन्होंने बुजुर्गों ने बड़ी सेवा की, पूर्ण महापुरुष के दर्शन प्यारी सात संगत जिसमें हो जान, पर प्यारी सात संगत साध के संग नहीं किस काल दर्शन पेटत हो, विस्तार बलजीत बलजीत सिंह जी नौजवान बच्चे जिन्हों की चोली च गुरु नानक ने निर्मोलक हीरा कीर्तन पाया, अब उन्होंने उद्यम के नाल आप सारे बन जाए एडा उपकार। सर बलजीत सिंह बरपुरदार दास नूं जद मिले गुरुद्वारा साहब कह लगे भाई साहब कलकत्ते भी तेरा कीर्तन कर कराया, कह लगे मैं छोटा सा उदों भी बड़ा आनंद आया, गुरु ने फिर इतने दर्शन करा दिते, उस वेले दे पढ़े शब्द उन्होंने याद कर सकते, बड़ी बख्शिश है बड़ी रहमत है। उन्होंने पिता जी सरदार गुरदीप सिंह जी उन्होंने दसे है कि भाई साहब यह सब धन गुरु नानक की कृपा, नहीं तो बलजीत जिस वेले यूनिवर्सिटी विचों डिग्री लैन लगा उथों ने जेड़े अफसर सन सारे ने कहा भी डिग्री तो मिल सकती है जे सिर ते पग ना बन्ने, मानो केस कटाने पे साडी यूनिवर्सिटी का लाभ। उन्होंने पिता जी ने दास को दसिया कि बलजीत सिंह ने कहा भाई मैं डिग्री की लोड़ नहीं है, मैं सिखी की लोड़ है, आखो श्री वाहेगुरु। एक कोई नौजवान बच्चा सिखी नाल प्यार कीता, उन्होंने फिर उचे चा यह लाभ पास करना पाया कि पग वाले यूनिवर्सिटी विचों डिग्री प्राप्त कर। अभी तो छोटिया छोटिया गलों से सिखी नहीं विदावा लिख के दे दें, पर साडे बजुर्गों ने तो खून दिया नदियां वहा के भी सिखी कायम रख जंगलों में रख उकिया रहे रोज अरदास कर दे रोज कितनी अच्छी माताओं भैं बच्चियां जिन्हों की रोज अरदास होगी वो अमर हैं, जिन्होंने अमर वस्तु रूप प्राप्त की दुनिया के पदार्थों ने की साडा सवाल है, जिहड़ा कूड़े पदार्थों नाल प्यार करेगा वह कूड़ा है। अमर सिखी भाई तारू सिंह साहब जालिम ने हुक्म दिता है केस कट गया, भाई तारू सिंह कहने लगा ये केस मेरी कलगीधर पातशाह की अमानत है, ये गुरु की बख्शिश, इन्होंने केसा कुछ न कर फिर
मेरी खोपड़ी उतार दो। कितना प्यार है। सुहागणी स्त्री भी अपने पति नु प्रसन्न करने वास्ते सिंगार कर दी है। मेरा पति खुश हो गया, दुनिया खुश हो गई, कलगीधर पातशाह जी का सिख जिहड़ा है वह भी सिंगार करता है। जिस तरह कलगी वाला खुश होवे वह भी सिंगार करता है। तो यह सिखी ते सोहने केस ते सोहना दाड़ा, ये तो सिखी का सिंगार है। आखोस्त्री का ये तो सिखी का सोपण जिहदे वल वेखे गुरु चेते, ते सिखी की सुंदरता है, ब्यूटी है, जिसनों कायम रखे साडे बुजुर्ग हर समय कायम रखे। तो कह रही सात संगत बड़ी खुशी हुई। राज गुरदीप सिंह ने जिस वे दसिया उन्होंने भी बाबा जी के बड़े दर्शन की तेन बाबा नरसिंह जी महाराज कुकरी कई बचन दास आते किस तरह दसेगा, ये किस तरह बख्शिश कर दे सर बाबा। बाबा नरसिंह जी महाराज पूर्ण मह जिन्होंने श्री गुरु ग्रंथ साहब जी साक्षात गुरु नानक जान के पूछे। असी रोज पढ़ने हैं पर गुरु ग्रंथ जी दे पर मने कोई पागा, बाबा जी ने मनिए। दास छोटा जिहा सी सावण भादो के दिनों में पंजाब बड़ी गर्मी हो जाती है, बारिश भी होती है, वट भी बड़े लगते। आम कहावत है कि सावण भादो की धुक नू वेख के जिहड़ा जट है ना गोडी करदा छड़ के ते संत बन जांदा जिमीदार। हुण तां नानक साहिब बड़ा सुंदर स्थान, ये उस वेले का बचे ना जिस वेले कच्चे कोठे होरे कोई उत्थे बिजली का प्रबंध नहीं। प्यारी साहब संगत जे बहुता वट लग जाता सी तो बाबा नंद सिंह जी महाराज दास ने इन्हों नेत्रा नाल तकिया कि सारी सारी रात श्री गुरु ग्रंथ साहब जी को पक्का करते रहे। मन जो ने जागदी है भी जागदी। राती सेठी साहब ने सुनाया कि गुरुद्वारे नूं अग लग गई, गुरुद्वारा मुक गया, पालकी भी खत्म हो गई। तांबे दी पालकी सी एडी मजबूत और उसका पता नहीं लगा। फिर कहने लगे साहब श्री गुरु ग्रंथ साहब जी की भीड़ आसे पासे हाशिया जड़ा सी ओदे उत्ते अग का असर होया है। गुरबाणी के एक अखर से भी असर नहीं होया। आखो श्री वाहे। फिर किस तरह की यह भी गुरु जागदी जो होती है। बाबा जी वचन कर दे सर गुरु तो जागदी जो होता है तेरी भावना जो भावना बना गई ज्यो ज्या गुरु नु वेखेगा जिहा वेखे गुरु बहुत वचन कर दे। कीर्तन ए महान दा कीर्तन दे आशक धरती फुट के नीवे पे आवानंद सिंह जी महाराज धरती फुट के नीवा पे। किसी ने पूछा बाबा जी ये क्यों। बाबा जी कह लगे धन गुरु नानक दी संगत इतनी आई जो गुरु का सिख माई भाई गुरु नानक के दर्शनों आता है वे चरण पवित्र उन्होंने चरणों की धूड़ी भी पवित्र है। बाबा जी कह लगे नीवे इस वास्ते बैठनी भी गुरसिखा के चरणों की धूड़ी उड़ के साडे उत्ते पै जाएगी साडा भी उदाहरण निम्रता इतनी। जिथे निम्रता है आप उसको जो जाने नीचा सौ गलिए कोई सरदार आ जाए राजा महाराजा आ जाए बैठो भाई अजे टाइम नहीं। तो जे कोई कीर्तनिया आ जाए तो उन्होंने अंदर बुला दे पहले उन्हें जल पानी छका। बाबा जी दर्शन करने वास्ते आए हैं खेचल ना। बाबा जी कहते सर भाई तेरे को कीर्तन का भोजन दिता तेन गुरु नानक ने शब्द की दात तो कीर्तनी यदि कितनी से महान सेवा कोई अर्थ। फिर बाबा जी वचन करते सन बच्चे वास्ते मां ने दुध सारी ताकत
ਬੱਚਾ ਪੈਦਾ ਹੁੰਦਾ ਹੈ, ਜਿੱਥੇ ਵਾਹਿਗੁਰੂ ਬੱਚਿਆਂ ਨੂੰ ਜਨਮ ਦਿੰਦਾ ਹੈ ਨਾਲ ਖੁਰਾਕ ਵੀ ਦਿੰਦਾ, ਫਿਰ ਉਸ ਖੁਰਾਕ ਵਿੱਚ ਸਾਰੇ ਵਿੱਚ ਮਨ ਹੁੰਦੇ। ਤੋ ਬਾਬਾ ਜੀ ਬਚਨ ਕਰਦੇ ਸਨ ਜਿਸ ਤਰ੍ਹਾਂ ਬੱਚੇ ਵਾਸਤੇ ਮਾਂ ਦੇ ਦੁੱਧ ਚ ਪੂਰਨ ਖੁਰਾਕ ਹੈ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦਾ ਜਿਹੜਾ ਕੀਰਤਨ ਹੈ ਇਹ ਆਤਮਕ ਭੋਜਨ ਪੂਰਨ ਖੁਰਾਕ ਆਖੋ ਸ੍ਰੀ ਹੈ। ਜੇ ਮਿਲ ਜਾਏਗੀ ਤਾਂ ਮਨ ਬਲਵਾਨ ਰਹੇ, ਸਦਾ ਚੜ੍ਹਦੀਆਂ ਕਲਾ ਸਦਾ ਚੜ੍ਹ। ਅੱਜ ਇਹਨਾਂ ਗੁਰਮੁਖ ਪਰਿਵਾਰਾਂ ਮੈਂ ਤਾਂ ਕਹਾਂਗਾ ਉਪਕਾਰ ਕੀਤਾ ਇਹਨਾਂ ਉੱਤੇ, ਧੰਨ ਗੁਰੂ ਨਾਨਕ ਨੇ ਉਪਕਾਰ ਕੀਤਾ, ਪ੍ਰੇਰਨਾ ਦਿੱਤੀ ਹੈ। ਤੋ ਅੱਜ ਉਹਨਾਂ ਵੱਲੋਂ ਕੀਰਤਨ ਹੋਏ, ਫਿਰ ਉਹਨਾਂ ਨੇ ਵੰਡ ਕੇ ਭੋਜਨ ਛਕਿਆ। ਆਪਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜੋੜੇ ਹੈ ਕੀਰਤਨ ਨਿਰਮੋਲਕ ਕੀ ਹੈ। ਹਜ਼ੂਰ ਕਹਿਣ ਲੱਗੇ ਮਰਦਾਨੇ ਇਹ ਅਮੁੱਲ ਵਸਤੂ, ਜਿਹੜਾ ਇਹਨੂੰ ਅਮੁੱਲ ਸਮਝਦਾ ਹੈ ਇਹਦੀ ਭੇਟ ਕਰਦਾ ਹੈ, ਉਹਦੀ ਮਾਇਆ ਮਾਲਕ ਦੇ ਦਰ ਤੇ ਪ੍ਰਵਾਨ। ਪ੍ਰਧਾਨੀ ਨੇ ਕਿਹਾ ਮਹਾਰਾਜ ਤਾਂ ਫਿਰ ਜਿੱਥੇ ਜਾਂਦੇ ਉੱਥੇ ਹੀ ਹੁਕਮ ਕਰਦੇ ਹੋ ਨਾ ਕੀਰਤਨ ਕਰ। ਹਜ਼ੂਰ ਕਹਿਣ ਲੱਗੇ ਹਾਂ ਮਰਦਾਨਿਆਂ, ਕਲ ਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਰਨ, ਜਿਹੜਾ ਕੀਰਤਨ ਕਰੇਗਾ ਤੇ ਸੁਣੇਗਾ ਉਹਦੇ ਕਰਮ ਦੀਆਂ ਭੁੱਖਾਂ ਮਾਲਕ ਦੂਰ ਕਰਦਾ ਹੈ। ਪ੍ਰਧਾਨਿਆਂ ਕੀ ਲਿਆਂਦਾ ਮਹਾਰਾਜ 100 ਰੁਪਏ ਦੀ ਥੈਲੀ। ਹਜ਼ੂਰ ਕਹਿਣ ਲੱਗੇ ਮਰਦਾਨਿਆਂ ਵਾਪਸ ਦੇ, ਆਪਾਂ ਇਹਨੂੰ ਕੀ ਕਰਨ। ਪ੍ਰਧਾਨੇ ਨੇ ਕਿਹਾ ਮਹਾਰਾਜ ਮਸਾਂ ਮਸਾਂ ਮਾਇਆ ਦਾ ਮੂੰਹ ਵੇਖੇ ਹੈ ਤੇ ਤੁਸੀਂ ਕਹਿੰਦੇ ਹੋ ਵਾਪਸ। ਹਾਂ ਮਰਦਾਨੇ ਇਹਨੂੰ ਕਿੱਥੇ ਚੁੱਕੀ ਸੀ ਰਾਜੇ। ਮਰਦਾਨੇ ਨੇ ਕਿਹਾ ਮਹਾਰਾਜ ਤੁਸੀਂ ਥੋੜੋ ਚੁੱਕਣੀ ਹੈ, ਮੈਂ ਆਪ ਹੀ ਨਾਲੇ ਰਵਾਪ ਹੀ ਚੁੱਕੀ ਫਿਰਾਂਗਾ ਤੇ ਨਾਲੇ ਫੈਲੀ ਵੀ। ਹਜ਼ੂਰ ਕਹਿਣ ਲੱਗੇ ਮਾਲਕ ਦੇ ਹੁਕਮ ਜਿੱਥੇ ਜਾਵਾਂਗੇ ਜਿਉਂ ਜਿਹਾ ਪ੍ਰਬੰਧ ਮਾਲਕ ਕਰੇਗਾ ਉਹ ਕਰੋ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿੱਥੇ ਵੀ ਸੰਗਤਾਂ ਆ ਜਾਂਦੀਆਂ, ਦੇਹਰਾਦੂਨ ਦੀ ਸੰਗਤ, ਦਿੱਲੀ ਦੀ ਸੰਗਤ, ਚੰਗ ਮਗੈਣਾ ਉੱਧਰ ਦੀਆਂ ਸੰਗਤਾਂ, ਬਾਬਾ ਜੀ ਸਾਡੇ ਚੱਲੋ ਸਾਡੇ ਚੱਲੋ, ਤਾਂ ਬਾਬਾ ਜੀ ਨੇ ਇਹ ਵਚਨ ਕਰਨਾ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਾਂਗੇ ਜਿੱਥੋਂ ਦਾ ਹੁਕਮ ਆਵੇਗਾ ਉੱਧਰ ਤੁਰ। ਜਿੱਥੋਂ ਦਾ ਹੁਕਮ ਆਉਣਾ ਉੱਧਰ ਤੁਰ ਪੈਣਾ ਤੇ ਨਾਲ ਵਚਨ ਕਰਦੇ ਸਨ ਬਾਈ ਫਿਰ ਸਾਨੂੰ ਕੋਈ ਫਿਕਰ ਨਹੀਂ, ਜਿਹੜਾ ਹੁਕਮ ਦੇਵੇਗਾ ਸਾਰਾ ਪ੍ਰਬੰਧ ਵੀ ਉਹ ਕਰੇ। ਨੌਕਰ ਮਾਲਕ ਦੇ ਹੁਕਮ ਚ ਕੰਮ ਕਰ ਰਿਹਾ, ਫਿਕਰ ਕਿਹਨੂੰ ਹੈ? ਮਾਲਕ ਨੂੰ ਹੁਕਮ ਦੇਣ ਵਾਲੇ ਆਪਣੇ ਆਪ ਕਰ ਰਿਹਾ, ਫਿਕਰ ਵੀ ਨਾ। ਗੁਰੂ ਕਾ ਸਿੱਖ ਗੁਰੂ ਕੇ ਹੁਕਮ ਚ ਰਹਿੰਦਾ ਹੈ, ਫਿਕਰ ਗੁਰੂ ਨੂੰ। ਤੇ ਜੇ ਮਨ ਮਰੀਆਂ ਕਰਦਾ ਫਿਰਦਾ ਹੈ ਤਾਂ ਫਿਕਰ ਵੀ ਨਾਲ ਹੀ ਬਣਿਆ। ਜਿੱਥੇ ਬਾਬਾ ਜੰਗਲਾਂ ਵਿੱਚ ਜਾਂਦੇ ਸੀ ਉੱਥੇ ਮੰਗਣ ਲੱਗ ਜਾਂਦੇ ਸੀ, ਲੰਗਰ ਆਪਣੇ ਆਪ ਆ ਜਾਂਦੇ। ਤਾਂ ਗੁਰਦੀਪ ਸਿੰਘ ਜੀ ਇਹਨਾਂ ਨੂੰ ਸਭ ਪਤਾ ਇਹ ਤੱਕਦੇ ਰਹੇ, ਬੜੀਆਂ ਬਖਸ਼ਾਂ ਪ੍ਰਾਪਤ ਕੀਤੀਆਂ। ਸਾਰੇ ਪ੍ਰਬੰਧ ਆਪੇ ਹੋ ਜਾਣੇ, ਕਿਉਂਕਿ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ ਨਾ, ਗਿਰੀ ਗਾਂਠ ਨਹੀਂ ਬਾਂਧ ਤੇ ਜਬੇ ਦੇ ਤਬ ਖਾਏ, ਗੋਬਿੰਦ ਤਾਂ ਕੇ ਪਿੱਛੇ ਫਿਰੇ ਮਤ ਭੁੱਖੇ ਰਹਿ ਜਾਏ। ਪੱਲੇ ਕਛੂ ਨਾ ਬੰਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਨੂੰ ਤਕਵਾ ਰੱਬ ਦਾ ਤਿੰਨਾ ਰਿਜਕ। ਪ੍ਰਧਾਨੀਆਂ ਵਾਪਸ 100 ਰੁਪਏ ਦੀ ਥੈਲੀ ਵਾਪਸ ਕੀਤੀ। ਸਾਲ ਸਰਾਇ ਦੇ ਅੰਦਰ ਹੋਰ ਪਿਆਰ ਗਿਆ, ਨੌਕਰ ਨੂੰ ਬੁਲਾਇਆ, ਬੇਟਾ ਧਰਚਾ ਕੋਈ ਰੱਬੀ ਨੂਰ ਆਇਆ ਜਿਹਦੀ ਸੋਹ ਸੁਣ ਕੇ ਮਨ ਫਰਿਆ ਹੈ, ਪ੍ਰਸਾਦੇ ਦਾ ਥਾਲ ਪਰੋਸ, ਦੁੱਧ ਦਾ ਗੜਵਾ ਵੀ ਭਰ, ਮਠਿਆਈ ਵੀ ਰੱਖ, ਚਿੱਟਾ ਰੁਮਾਲ ਪਾ ਕੇ ਤੂੰ ਚੱਲ ਤੇ ਮੈਂ ਵੀ ਦੁਕਾਨ ਬੰਦ ਕਰਕੇ ਆਉਂ। ਸਾਲ ਸਰਾਏ ਦਾ ਨੌਕਰ ਪਦਾਰਥਾਂ ਦਾ ਥਾਲ ਪਰੋਸਿਆ ਹੋਇਆ ਲੈ ਕੇ ਸਾਹਿਬਾਂ ਦੀ ਹਜ਼ੂਰੀ ਪਹੁੰਚਿਆ, ਥਾਲ ਅੱਗੇ ਰੱਖਿਆ, ਮੱਥਾ ਟੇਕਿਆ, ਹਜ਼ੂਰ ਨੇ ਅਮਿਓ ਦ੍ਰਿਸ਼ਟੀ ਨਾਲ ਤੱਕਿਆ, ਫਿਰ ਜਿਨ ਕੋ ਨਦਰ ਕਰਮ ਤਿਰਕਾਰ ਨਾਨਕ ਨਦਰੀ, ਬਖਸ਼ਿਸ਼ ਆਈ ਹੋ ਇਸ ਅਧਾਕਾ ਇਹਦੀਆਂ ਚੋਲੀਆਂ ਪਰ। ਸਾਲਸਰਾ ਦਾ ਨੌਕਰ ਚੌਪੜਾ ਮਾਰ ਕੇ ਬਹਿ ਕੇ ਮਸਤੀ ਵੀ ਝੂਮ ਲੈ, ਜਿਸ ਤਰ੍ਹਾਂ ਮਾਇਆ ਧਾਰੀ ਵੀ ਝੂਮਦਾ ਹੈ ਨਾ, ਮਾਇਆ ਬਹੁਤੀ ਆ ਜਾ ਕੇ
ਪਰ ਜਿਹਨਾਂ ਕੋਲ ਸੱਚਾ ਧਨ ਆ ਜਾਂਦਾ ਹੈ ਉਹ ਵੀ ਪਿਆਰ ਕਰ ਜਿਸ ਤਰ੍ਹਾਂ ਤੁਸੀਂ ਪਿਆਰ ਕਰੋ। ਸਾਧ ਸਰਾਏ ਆ ਗਿਆ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ, ਚਰਨਾਂ ਤੇ ਪਏ, ਝੋਲੀ ਅੱਡੀ, ਪਾਤਸ਼ਾਹ ਕਰੋ ਮੇਰੇ ਤੇ ਕਿਰਪਾ। ਹਜ਼ੂਰ ਕਹਿਣ ਲੱਗੇ ਸਾਲ ਸਰਾਏ ਕੀ ਚਾਹੁੰਦੇ? ਪਾਤਸ਼ਾਹ ਦੁਨੀਆਂ ਦੇ ਪਦਾਰਥ ਸਾਰੇ, ਹੀਰੇ ਲਾਲ ਪੰਨੇ ਪੁਖਰਾਜ, ਸੋਨਾ ਚਾਂਦੀ, ਮਿਹਰਬਾਨੀਆਂ ਸਭ ਕੁਛ ਹੈ, ਪਰ ਸਭ ਕੁਛ ਹੋਣਿਆ ਅਜੇ ਮਨ ਨਹੀਂ ਰਜਿਆ, ਆਖੋ ਸਹੀ ਪੈਂਦਾ। ਮਨ ਦਾ ਖੱਪਾ ਪੂਰਾ ਨਹੀਂ, ਮਨ ਦਾ ਗਹਿ ਪੂਰਾ ਨਹੀਂ। ਹਜ਼ੂਰ ਕਹਿਣ ਲੱਗੇ ਸਾਲ ਸਰਾਏ ਸਰੀਰਕ ਭੁੱਖ ਜਿਹੜੀ ਹੈ ਉਹ ਰੋਟੀ ਨਾਲ ਦੂਰ ਹੁੰਦੀ ਹੈ, ਮਨ ਦੀ ਜਿਹੜੀ ਭੁੱਖ ਹੈ ਉਹ ਪਦਾਰਥਾਂ ਨਾਲ ਦੂਰ ਹੁੰਦੀ ਹੈ। ਪਾਤਸ਼ਾਹ ਫਿਰ ਕਰੋ ਕਿਰਪਾ। ਹਜ਼ੂਰ ਸੋਚਣ ਲੱਗੇ ਵੀ ਵੇਖੀਏ, ਜਰਾ ਕਸੋਟੀ ਲਗਾਈਏ, ਅੰਦਰੋਂ ਬੋਲਦਾ ਕਿ ਉੱਪਰੋਂ? ਸਾਲ ਸਰਾਏ ਤੂੰ ਲੇਟ ਹੋ ਗਏ, ਮਾਲਕ ਦੇ ਦਰੋਂ ਜੋ ਦਾਤ ਦੇਣ ਵਾਸਤੇ ਆਏ ਸਾਂ, ਤੂੰ ਲੇਟ ਹੋ ਗਿਆ, ਤੇਰਾ ਨੌਕਰ ਲੈ ਗਿਆ ਤਾਂ। ਤੇ ਜੇ ਤੂੰ ਦਾਤ ਲੈਣੀ ਹੈ ਤਾਂ ਆਪਣੇ ਨੌਕਰ ਦੇ ਚਰਨਾਂ ਤੇ ਕਹਿ। ਇਹ ਕਸਵੱਟੀ ਸੀ, ਪਰ ਸਾਲ ਸਰਾਏ ਦਾ ਮਨ ਬੜਾ ਪਵਿੱਤਰ ਸੀ। ਸਾਲ ਸਰਾਏ ਰੋ ਪਿਆ, ਪਾਤਸ਼ਾਹ ਇਹ ਤਾਂ ਮੇਰਾ ਬੱਚਾ ਹੈ, ਪਰ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਕੁੱਤਿਆਂ ਦੇ ਪੈਰ ਚ ਬਣਵਾ। ਸੋ ਹਜ਼ੂਰ ਨੇ ਸਾਲ ਸਰਾਏ ਦੇ ਸਿਰ ਤੇ ਮੇਰ ਭਰੇ ਹੱਥ ਰੱਖਿਆ, ਅਮਿਓ ਦ੍ਰਿਸ਼ਟੀ ਨਾਲ ਤੱਕਿਆ ਤੇ ਕਿਹਾ, ਸਾਲ ਸਰਾਏ ਜਪ ਸਤਨਾਮ ਸ੍ਰੀ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੜੀਆਂ ਬੁਰਿਆਈਆਂ ਸਹਿਤ ਉੱਠੇ। ਜਿਉਂ ਜਿਉਂ ਸਾਲ ਸਰਾਏ ਜਪਦਾ ਹੈ ਸ੍ਰੀ ਵਾਹ, ਤਿਉਂ ਤਿਉਂ ਮਨ ਰਜਦਾ, ਤਿਉਂ ਤਿਉਂ ਮਨ ਤ੍ਰਿਪਤ ਹੁੰਦਾ ਜਾਂਦਾ ਹੈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ, ਲੈ ਸਾਲ ਸਰਾਏ ਤੈਨੂੰ ਨਾਮ ਦਾ ਧਨ ਬਖਸ਼ੋ। ਨਾਮ ਜਪਿਆ ਕਰ, ਬਾਣੀ ਪੜਿਆ ਕਰ, ਆਏ ਗਏ ਦੀ ਸੇਵਾ ਕਰਿਆ ਕਰ। ਜੇ ਤੁਹਾਨੂੰ ਸਫਲਾ ਕਰਨਾ ਹੈ ਤਾਂ ਦਾਨ ਪੁਰ ਕਰਿਆ ਕਰ, ਤੇਰਾ ਜੀਵਨ ਸਫਲਾ। ਇਹ ਸਭ ਤੋਂ ਵੱਡਾ ਤੋਂ ਅੱਜ ਸਾਲ ਸਰਾਏ ਨੂੰ ਪ੍ਰਾਪਤ ਹੋਗੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਆ ਹੈ ਤਾਂ ਉਹਨਾਂ ਗੁਰਮੁਖ ਪਰਿਵਾਰਾਂ ਤੇ ਵੀ ਗੁਰੂ ਦੀ ਕਿਰਪਾ ਹੋਈ ਹੈ। ਤੋ ਪਿਆਰੀ ਸਾਧ ਸੰਗਤ, ਅੱਜ ਸਾਲ ਸਰਾਏ ਦੀਆਂ ਝੋਲੀਆਂ ਭਰਨ ਵਾਲਾ ਤੁਹਾਡੀਆਂ ਵੀ ਝੋਲੀਆਂ ਭਰ ਗਿਆ। ਆਓ, ਇਹ ਸਭ ਤੋਂ ਵੱਡਾ ਧੰਨ, ਸਭ ਤੋਂ ਵੱਡੀ ਦਾਤ ਕਿਹੜੀ? ਸਤਸੰਗ ਨਾਮ ਬਾਣੀ, ਨਾਮ ਜਪਿਆ ਕਰੋ, ਬਾਣੀ ਪੜਿਆ ਕਰੋ, ਸਤਸੰਗ ਵਿੱਚ ਪਾ ਕੇ ਜੁੜਿਆ ਕਰੋ, ਕਿਉਂਕਿ ਗੁਰੂ ਨੇ ਆਪ ਜੀ ਨੂੰ ਇਹ ਦਾਤ ਬਖਸ਼ੀ ਹੈ। ਸੋ ਜਿਨ੍ਹਾਂ ਨੂੰ ਇਹ ਦਾਤ ਮਿਲ ਜਾਂਦੀ, ਨਾਮ ਰੂਪੀ ਧਨ ਮਿਲ ਜਾਂਦਾ ਹੈ, ਉਹਨਾਂ ਦਾ ਦੁਨਿਆਵੀ ਧਨ ਵੀ ਸਫਲ ਹੋ ਜਾਂਦਾ ਹੈ। ਸ਼ਬਦ ਦੀ ਧੁੱਪ ਪੜ ਕੇ ਦਾਸ ਕੀਰਤਨ ਦੀ ਸਮਾਪਤੀ ਕਰ ਰਿਹਾ ਹੈ। ਜਾਂ ਕੋ ਮਿਲਿਓ ਨਾਮ ਨਿਧਾਨ, ਪੰਨਤ ਨਾਨਕ ਤਾਂ ਕਾ ਪੂਰ ਰਾਜ ਵਿਹਲਾ ਤੇਰੇ ਨਾਮ ਬਣ ਯੋਗ ਬਣਿਆ ਤੇਰਾ ਕੀਰਤਨ। ਤੁਸੀਂ ਸਾਰੇ ਯੋਗੀ ਬਣੇ ਨੇ। ਯੋਗੀ ਕੌਣ ਹੈ? ਜੋ ਗੁਰੂ ਨਾਲ ਜੁੜ ਗਿਆ, ਜੁੜਨ ਦਾ ਨਾਮ ਯੋਗੀ। ਜੋ ਕੀਰਤਨ ਨਾਲ ਜੁੜ ਗਿਆ ਉਹ ਰਾਜ ਵੀ ਤਾਂ ਹੀ ਸਫਲ ਹੁੰਦਾ ਹੈ ਜੇ ਯੋਗ ਹੋਵੇ। ਮੇਰਾ ਰਾਜ ਨਰਕਾਂ ਨੂੰ ਲੈ ਜਾ। ਤੋ ਜੋ ਗੁਰੂ ਨੇ ਕਿਹੜਾ ਬਖਸ਼ਿਆ ਹੈ, ਇਹ ਵੀ ਜੋਗੀਆਂ ਵਾਲੇ ਪਾ ਕੇ ਜੰਗਲਾਂ ਨੂੰ ਤੁਰ ਜਾਂਦਾ, ਘਰ ਬਾਰ ਛੱਡ। ਹਜ਼ੂਰ ਕਹਿੰਦੇ ਨੇ ਉਹ ਜੋਗ ਪ੍ਰਵਾਨ ਹੈ ਕਿਹੜਾ? ਰਾਜ ਬੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀ। ਸ਼ਬਦ ਦੀ ਅਖੀਰ ਦੀ ਧੁੱਪ ਫੜ ਕੇ ਦਾਸ ਕੀਰਤਨ ਕਰੇਗਾ, ਅੰਮ੍ਰਿਤ ਵੇਲੇ ਦਾ ਕੀਰਤਨ। ਕਿਸੇ ਗੁਰਮੁਖ ਪਰਿਵਾਰ ਨੂੰ ਇੱਛਾ ਪ੍ਰਗਟ ਕੀਤੀ ਵੀ ਤਾਂ ਰੋਜ਼ ਸ਼ਾਹ ਹਰਦੇਵ ਸਿੰਘ ਜੀ ਉਹਨਾਂ ਦੇ ਘਰ ਸਰਬਾਸੋ ਪੂਰਨ ਕਰਨ ਵਾਲੀ ਆਸਾ ਜਗੀਵਾਰ ਦੇ ਕੀਰਤਨ ਦਾ ਅੰਮ੍ਰਿਤ ਵਰਤ ਜਿਨ੍ਹਾਂ ਦੇ ਭਾਗਾਂ ਵਿੱਚ ਪਹੁੰਚ ਇਹਦਾ ਕਿਹੜਾ ਦਹਾ ਨਹੀਂ। ਮਾਲਕ ਆਪ ਹਾਜ਼ਰੀਆਂ ਲਾਉਂਦੇ। ਤੋ ਕਿਸੇ ਗੁਰਮੁਖ ਪਰਿਵਾਰ ਨੇ ਇੱਛਾ ਪ੍ਰਗਟ ਕੀਤੀ ਮੇਰੇ ਘਰ ਵੀ ਕੀਰਤਨ ਦਾ ਵਸਤੂਆ ਕਰਦੇ ਹੋ ਜੀ। ਘਰ ਘਰ ਅੰਦਰ ਧਰਮਸਾਲ ਹੋ ਸਕਦਾ ਹੈ, ਘਰ ਘਰ ਅੰਦਰ ਭਾਈ ਸਾਹਿਬ ਜੀ ਲਿਖਦੇ ਨੇ ਧਰਮਸਾਲ, ਫਿਰ ਵਸੋਆ ਕਿਹੜਾ ਹੈ? ਹੋਵੇ ਕੀਰਤਨ ਸਦਾ।
ਉਹ ਗੁਰੂ ਪਿਆਰੇ ਆਪ ਜੀ ਨੂੰ ਉਹਨਾਂ ਦਾ ਐਡਰੈਸ ਪਿਆਰਾ ਦੱਸ ਦੇਣਗੇ। ਸੋ ਕੱਲ੍ਹ 5 ਤੋਂ 6 ਵਜੇ ਤੱਕ ਆਸਥਾ ਗੁਰਦੁਆਰ ਦਾ ਕੀਰਤਨ ਉਸ ਗੁਰੂ ਪਰਿਵਾਰ ਦੇ ਗ੍ਰਹਿ ਵਿੱਚ ਹੋ ਰਿਹਾ ਅਤੇ ਸ਼ਾਮਾਂ ਨੂੰ ਇਸੇ ਤਰ੍ਹਾਂ ਇੱਥੇ ਕੀਰਤਨ ਹੋ ਰਿਹਾ।

ਸਭ ਦੇ ਨਾਲ ਜੁੜ ਕੇ ਸਭ ਦਾ ਆਦਰ ਕਰਦੇ ਕੀਰਤਨ ਕਹੇ ਦਾਨ ਅਰਦਾਸ ਕਰਾਉਂਦੇ ਪਾਤਸ਼ਾਹ ਆਪ ਸੋਹਣੇ ਸੋਹਣੇ ਨਾਲ ਨੂੰ ਵੀਰ ਪਾਈਏ ਜੋ ਸਿੱਖੀ ਜੀਵਨ ਸ਼ਬਦ ਦਾ ਪਿਆਰ ਸਦਾ ਚੜ੍ਹਦੀ ਕਲਾ ਬਖਸ਼ੇ।

ਵਿੱਚ ਪਾਪੀ ਸੋਤਨ ਕੱਢਿਆ ਤੁਕਾਂ ਪਈਆਂ ਤਿੱਤ ਚਿਤ ਮੁਖ ਨਾਮ ਨਾ ਉਚਰ ਬਿਨਾਂ ਨਾਮ

ਪੌੜੀਆਂ ਪਈ ਜਾਣਾ ਜੁਗਲਾ ਪਹੀ ਤੇ ਧਾਰੀ ਹੈ ਦੇਖ ਕੀਤਾ ਆਪਣਾ ਦਰਕ ਚਿਪਕੀ ਸਾਰੀ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਮਾਰੀ ਹੈ ਜਿਸਕੇ ਰੀ ਪ੍ਰਾਣ ਹੈ।

ਬੋੜੀ ਵਡੇਕੇ ਅਮੜੇ ਆਏ ਕੁਛ ਕਹਿਣਾ ਕਰਨ ਨਾ ਜਾਣ ਸੋ ਕਰਤਾ ਕਾਦਰ ਕਰੀਮ ਦੇ ਦੀਆਂ ਰਿਤ ਸੰਭਾਏ ਸਾਈ ਕਾਰ ਕਵਾਨੀ ਤੁਰ ਛੋੜੀ ਤਿਨੇ ਪਾ ਨਾਨਕੇ ਕੀ ਬਾਹਰੀ।

0: ਕੁਗਲੇ ਗੱਡੀ ਛੁੱਟੀ ਨਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: You are listening to SeekNet Radio,
1: broadcasting live 24 hours a day around the world.

0: कई जन्म भय कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर बिरख जोयो। पता नहीं कदों तो चल रहे हैं, की कुछ बनते आ रहे हैं। जुड़ जुड़ विछड़े शरीर अते आत्मा कई फॉर्म्स विच बार बार जुड़े हन, मिले हन, इकट्ठे हुए हन, फिर विछड़े हन। जुड़ जुड़ विछड़े विछड़ जुड़े, जीव जीव मुए मुए जीवे। बार बार कितनी दफा असी जी चुके हां मर चुके हां, जी चुके हां मर चुके हां। जीव जीव मुए मुए जीवे, केत्यां के बाप केत्यां के बेटे, केते गुर चेले हुए। पता नहीं कितने गुरु भी पहला धारण किते, उन्होंने भी किते पहुंचाया नहीं। केत्यां के बाप केत्यां के बेटे, केते गुर चेले हुए। आगे पाछे गणत ना आवे, अगे पिछे दी कोई गिनती नहीं है, कोई हिसाब नहीं है, क्या जाती क्या हुण हुए। किन इसका भी पता नहीं है कि हुण की बनना है, हुण असा किधर जाना है। और गुरु अर्जन देव जी महाराज आखते हैं कि मेरा जीवन सौभागा है, ओ बहुत ही सेलिब्रेशन दे नाल भरे हुए शब्द उचारते हैं। पाया लाल रतन मन पाया, अब मोहे जीवन पदवी पाई, सफल सफल भई सफल यात्रा। कहते मेरे जीवन की यात्रा सफल हो गई है। महाराज जी आप जी के जीवन की यात्रा सफल हो गई है, उसका की मतलब है? असी किवें समझिए कि जीवन की यात्रा की सफलताई किस चीज नू कहिंदे हन? जिंदगी की जो असल सक्सैस है वह किस नू कहिंदे हन? गुरुदेव कृपा करके सानू दसो आप जी की जो सफलताई है उस दे विच आप जी ने की पाया है, की अकम्पलिश कीता है। तो वह आखते हैं सुनो मेरे जीवन की यात्रा सफल हो गई है। सफल सफल भई सफल यात्रा, आवण जान रहे मेरा आना जाना जमना मरना रहे दा भाव खत्म हो गया है। डेथ एंड बर्थ दे साइकल दे विचों मैं बाहर हो गया। आवण जान रहे मिल साधा, सतगुरु नू मिलके साधु नू मिलके कहिंदे हन मेरे जीवन की यात्रा सफल हो गई है, हुण कर्म भोगण दे वास्ते इस शरीर दे पिंजरे दे विच मैनू वापस नहीं आना पएगा। शरीर नू पिंजरा आख्या, पिंजरा आख्या, और असी सारे ही इस पिंजरे की कैद दे विच हां जिसनू असी रैलिश कर रहे हैं, जिसनू असी इंजॉय कर रहे हैं। यह पिंजरा है अते असी इस दे विच कैद हां। जल की भीत पवन का थंबा, रक्त बूंद का गारा हार्ड रह रहा है। अनेक तरह के दुख तसीहे तकलीफा मुश्किलातां दर्दां ये चल रहा है इस पिंजरे दे विच रह के। गुरु जी आखदे हन इंसान तू इस पिंजरे दे विच्चों निकल, तेरी रियल सक्सेस इस गल दे विच है कि तू वापस इस पिंजरे दे विच ना आवे, अपने निज घर दे विच चल जाए जिथों तेनू कदे वापस ना आना पवे। निज घर दे विच चले जाए। रूटीन वजों असी गुरबाणी दी पंक्तियां पढ़दे हां पर वो सानू उस तरह स्ट्राइक नहीं कर दिया जो उन्हों का भाव है। सच्चे पातशाह अपनी बाणी च आखते हैं निज कर महल पावो सुख सहज, बहुर ना होएगो फेरा। जदों तुसी अपने निज घर दे विच चले जाओगे इसका भाव यह होया कि हुण असी अपने घर दे विच नहीं। बेशक
1: ਅਸੀਂ ਸਭ ਸੋਚਦੇ ਹਾਂ ਕਿ ਸਾਡੇ ਪਾਸ ਘਰ ਹੈ, ਪਰ ਮਹਾਰਾਜ ਕਹਿੰਦੇ ਹਨ ਉਹ ਤੁਹਾਡਾ ਨਿੱਜ ਘਰ ਨਹੀਂ ਹੈ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਕਹਿੰਦੇ ਉੱਥੇ ਜਾ ਕੇ ਹੀ ਸੁਖ ਅਤੇ ਸਹਿਜ ਤੁਹਾਨੂੰ ਪ੍ਰਾਪਤ ਹੋਣਾ ਹੈ, ਬਹੁਰ ਨਾ ਹੋਏਗਾ ਫੇਰਾ ਅਤੇ ਦੁਬਾਰਾ ਫਿਰ ਫੇਰਾ ਨਹੀਂ ਪਏਗਾ, ਦੁਬਾਰਾ ਫਿਰ ਆਉਣਾ ਨਹੀਂ ਹੋਏਗਾ। ਪਰ ਸਵਾਲ ਪੈਦਾ ਇਹ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਐਸੀ ਅਵੇਅਰਨੈਸ ਕਿਉਂ ਨਹੀਂ ਆਉਂਦੀ, ਐਸੀ ਜਾਗਰੂਕਤਾ ਕਿਉਂ ਨਹੀਂ ਆਉਂਦੀ, ਅਸੀਂ ਕੰਸਰਨਡ ਕਿਉਂ ਨਹੀਂ। ਹੁਣ ਨਿੱਜ ਘਰ ਦੇ ਵਿੱਚ ਜਾਣਾ, ਜੰਮਣ ਮਰਨ ਦੇ ਵਿੱਚੋਂ ਮੁਕਤ ਹੋਣਾ ਕੋਈ ਸਾਡੇ ਲਈ ਕੋਈ ਖਾਸ ਵੱਡਾ ਇਸ਼ੂ ਨਹੀਂ। ਇਟ ਇਜ਼ ਨਾਟ ਅਵਰ ਡੇ ਟੂ ਡੇ ਲਾਈਫ ਇਸ਼ੂ ਵਿਚ ਬਾਦਰਸ ਅਸ, ਨੋ, ਇਹ ਕੋਈ ਸਾਡੇ ਲਈ ਖਾਸ ਸਮੱਸਿਆ ਨਹੀਂ। ਸਾਨੂੰ ਸਭਨਾਂ ਨੂੰ ਆਪਣੇ ਆਪਣੇ ਅੰਦਰ ਇਮਾਨਦਾਰੀ ਦੇ ਨਾਲ ਆਪਣੀ ਸੱਚ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਕਿ ਕੀ ਅਸੀਂ ਸੱਚੀ ਇਸ ਇਸ਼ੂ ਨੂੰ ਬਹੁਤ ਅਹਿਮ ਆਪਣੀ ਜ਼ਿੰਦਗੀ ਚ ਸਮਝਦੇ ਹਾਂ, ਕੀ ਇਹ ਸਾਡੀ ਕੋਈ ਪ੍ਰਾਇਓਰਿਟੀ ਲਿਸਟ ਦੇ ਵਿੱਚ ਕਿਤੇ ਆਉਂਦਾ ਹੈ। ਸਾਡੀਆਂ ਹੋਰ ਬਹੁਤ ਸਾਰੀਆਂ ਪ੍ਰਾਇਓਰਿਟੀਜ਼ ਹਨ, ਬਹੁਤ ਸਾਰੇ ਏਜੰਡਾਜ਼ ਹਨ, ਬਹੁਤ ਸਾਰੇ ਗੋਲਜ਼ ਹਨ, ਪਰ ਇਹ ਗੋਲ ਜੋ ਹੈ ਉਹ ਸਿਰਫ ਕਹਿਣ ਸੁਣਨ ਮਾਤਰ ਹੈ। ਦਿਸ ਡਸ ਨਾਟ ਬਾਦਰ ਅਸ। ਪਰ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਮੇਰੀ ਜੀਵਨ ਦੀ ਯਾਤਰਾ ਸਫਲੀ ਉਦੋਂ ਹੋਈ ਹੈ, ਮੇਰੀ ਰੀਅਲ ਸਕਸੈਸ ਲਾਈਫ ਦੀ ਇਸ ਗੱਲ ਦੇ ਵਿੱਚ ਹੈ ਕਿ ਮੇਰਾ ਆਉਣਾ ਜਾਣਾ ਜਿਹੜਾ ਹੈ ਉਹ ਖਤਮ ਹੋ ਗਿਆ, ਆਵਣ ਜਾਣ ਰਹੇ ਮਿਲ ਸਕਦਾ। ਅਤੇ ਗੁਰਬਾਣੀ ਦੇ ਵਿੱਚ ਇਹ ਇਸ਼ੂ ਬਹੁਤ ਭਾਰਾ ਹੈ, ਬਹੁਤ ਭਾਰਾ ਇਸ਼ੂ ਹੈ। ਪ੍ਰਭ ਜਨਮ ਮਰਨ ਨਿਵਾਰ, ਇਸ ਦੇ ਵਿੱਚ ਦੇਖੋ ਇੱਕ ਤਰਲਾ, ਇੱਕ ਪੁਕਾਰ, ਇੱਕ ਬੇਨਤੀ, ਇੱਕ ਜਾਚਨਾ ਹੈ ਕਿ ਇਹ ਪ੍ਰਭੂ ਮੇਰੇ ਤੇ ਕਿਰਪਾ ਕਰ, ਮੈਨੂੰ ਜਨਮ ਮਰਨ ਦੇ ਵਿੱਚੋਂ ਨਿਕਾਲ ਲੈ, ਮੇਰਾ ਜਨਮ ਮਰਨ ਖਤਮ ਕਰ ਦੇ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਮੈਂ ਹਾਰ ਕੇ ਤੇਰੇ ਦੁਆਰੇ ਤੇ ਆ ਕੇ ਡਿੱਗ ਪਿਆ ਹਾਂ। ਤੋ ਸਾਧ ਸੰਗਤ ਜੀ, ਅਸੀਂ ਆਪਣੇ ਜੀਵਨ ਦੇ ਵਿੱਚ ਕਿਉਂ ਨਹੀਂ ਇਹਨਾਂ ਤਮਾਮ ਐਸਪੈਕਟਸ ਦੇ ਪ੍ਰਤੀ ਫਿਕਰਮੰਦ ਕਿਉਂ ਨਹੀਂ, ਚਿੰਤਾਤੁਰ ਕਿਉਂ ਨਹੀਂ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਨੂੰ ਆਰੰਭ ਇੱਥੋਂ ਕੀਤਾ ਹੈ, ਅੰਮ੍ਰਿਤ ਕਾਇਆ ਰਹਿ ਸੁਖਾਲੀ। ਕਹਿੰਦੇ ਜਿਸ ਦੇਹੀ ਚ ਤੁਸੀਂ ਰਹਿ ਰਹੇ ਹੋ, ਇਹ ਦੇਹੀ ਅਤੇ ਤੁਸੀਂ ਇਸ ਦੇ ਨਾਲ ਜੁੜੇ ਹੋਏ ਹੋ, ਇਹ ਬੜੀ ਸੁਖਾਲੀ, ਬੜੀ ਕੰਫਰਟੇਬਲ, ਬੜੇ ਆਰਾਮ ਦੇ ਵਿੱਚ ਹੈ। ਅੰਮ੍ਰਿਤ ਸ਼ਬਦ ਉਹਨਾਂ ਨੇ ਵਰਤਿਆ ਹੈ, ਭਾਵ ਕਿ ਇਹ ਸੋਚਦੇ ਹੋ ਕਿ ਇਹ ਹਮੇਸ਼ਾ ਹੀ ਰਹਿਣੀ ਹੈ, ਏਦਾਂ ਲੱਗਦਾ ਹੈ ਕਿ ਇਸਦਾ ਕਦੇ ਅੰਤ ਆਉਣਾ ਹੀ ਨਹੀਂ ਹੈ। ਹਾਂ, ਜਦੋਂ ਆ ਜਾਏਗਾ ਉਦੋਂ ਦੇਖੀ ਜਾਏਗੀ, ਪਰ ਜਿਤਨੀ ਦੇਰ ਤੱਕ ਅੰਤ ਨਹੀਂ ਆਉਂਦਾ, ਕਹਿੰਦੇ ਤੁਸੀਂ ਏਦਾਂ ਹੀ ਰਹਿੰਦੇ ਹੋ ਜਿਵੇਂ ਕਿ ਅਮਰ ਹੋ, ਹਮੇਸ਼ਾ ਲਈ ਹੋ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਕਹਿੰਦੇ ਇਸ ਕਰਕੇ ਇਸਨੂੰ ਅਮਰ ਸਮਝੀ ਬੈਠੇ ਹੋ, ਜਿਉਂਦੇ ਤੁਸੀਂ ਇਸੇ ਤਰ੍ਹਾਂ ਹੋ ਜਿਵੇਂ ਕਿ ਹਮੇਸ਼ਾ ਹੀ ਰਹਿਣਾ ਹੈ, ਅਤੇ ਬੜੇ ਸੁਖਾਲੇ ਰਹਿੰਦੇ ਹੋ, ਕੋਈ ਖਾਸ ਚਿੰਤਾ ਨਹੀਂ ਹੈ। ਔਰ ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਦਾ ਤੀਰ ਲੱਗ ਜਾਂਦਾ ਹੈ ਉਹ ਸੁਖਾਲੇ ਨਹੀਂ ਰਹਿੰਦੇ, ਉਹ ਬੇਚੈਨ ਹੋ ਜਾਂਦੇ ਹਨ। ਫਰੀਦ ਸਾਹਿਬ ਨੇ ਆਖਿਆ ਹੈ ਨਾ, ਕਹਿੰਦੇ ਹਨ

ਕਹਿੰਦੇ ਹੁਣ ਮੈਨੂੰ ਆਪਣੀ ਪਈ ਹੋਏ, ਕਿਸੇ ਨੂੰ ਕਿਸੇ ਚੀਜ਼ ਦੀ ਪਈ ਹੈ, ਕਿਸੇ ਨੂੰ ਕਿਸੇ ਦੀ ਪਈ ਹੈ, ਕਿ ਪਤਾ ਨਹੀਂ ਮੇਰਾ ਦਿਨ ਕਿਹੜਾ ਆ ਜਾਣ। ਜਿਹਨਾਂ ਨੂੰ ਚਿੰਤਾ ਹੁੰਦੀ ਹੈ ਉਹ ਬੇਚੈਨ ਹੋ ਜਾਂਦੇ ਹਨ। ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਜਿਸ ਦੇ ਵਿੱਚ ਕਬੀਰ ਸਾਹਿਬ ਆਖਦੇ ਹਨ, ਕਬੀਰ ਜਿਨਹੂ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ। ਕਹਿੰਦੇ ਜਿਹਨਾਂ ਨੂੰ ਕੋਈ ਅਵੇਅਰਨੈਸ ਨਹੀਂ ਆਈ, ਕੋਈ ਅਵੇਕਨਿੰਗ ਨਹੀਂ ਹੋਈ, ਕੋਈ ਜਾਗਰੂਕਤਾ ਨਹੀਂ ਆਈ, ਉਹ ਬੜੇ ਆਰਾਮ ਨਾਲ ਸੁੱਤੇ ਪਏ ਹਨ, ਬੜੇ ਆਰਾਮ ਨਾਲ ਮਸਤ ਰਹਿੰਦੇ ਹਨ, ਬੇਫਿਕਰ ਰਹਿੰਦੇ ਹਨ। ਕਹਿੰਦੇ ਕਬੀਰ ਜਿਨਹੂ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ, ਹਮੋ ਜੋ ਬੂਝੋ ਬੂਝਣਾ ਪੂਰੀ ਪਰੀ ਬਲਾਏ। ਕਹਿੰਦੇ ਅਸੀਂ ਜਦੋਂ ਤੋਂ ਇਸ ਗੱਲ ਤੋਂ ਅਵੇਅਰ ਹੋ ਗਏ ਹਾਂ ਉਦੋਂ ਤੋਂ ਕਹਿੰਦੇ ਹਨ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗੱਲ ਚ ਕੋਈ ਬਲਾ ਪੈ ਗਈ ਹੈ ਜੋ ਟਿਕਣ ਨਹੀਂ ਦਿੰਦੀ, ਨਾ ਦਿਨੇ ਚੈਨ ਨਾ ਰਾਤ ਚੈਨ, ਜੋ ਟਿਕਣ ਨਹੀਂ ਦਿੰਦੀ। ਗੁਰੂ ਬਾਬਾ ਜੀ ਕਹਿੰਦੇ ਹਨ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ। ਕਹਿੰਦੇ ਹਨ ਐ ਕਾਇਆ, ਸੰਸਾਰ ਦੀ ਇਸ ਬਾਜੀ ਦੇ ਵਿੱਚ, ਸੰਸਾਰ ਦੀ ਇਸ ਖੇਡ ਦੇ ਵਿੱਚ ਤੂੰ ਬੜੀ ਸੁਖਾਲੀ, ਆਰਾਮ ਨਾਲ, ਕੰਫਰਟੇਬਲ, ਬੇਫਿਕਰ, ਬੇਪਰਵਾਹ ਹੋ ਕੇ ਤੂੰ ਰਹਿ ਰਹੀ ਹੈ, ਜਿਵੇਂ ਤੈਂ ਜਾਣਾ ਹੀ ਨਹੀਂ ਹੈ, ਤੈਨੂੰ ਕੋਈ ਚਿੰਤਾ ਜਾਪਦੀ ਨਹੀਂ ਹੈ। ਬਾਜੀ ਇਹ ਸੰਸਾਰੋ ਲੱਭ ਲੋਭ ਮੁੱਛ ਕੂੜ ਕਮਾਵੇ, ਆ ਕੁਛ ਤੂੰ ਕਰ ਰਹੀ ਹੈ ਬਹੁਤ ਉਠਾਵੇ ਭਾਰੋ, ਅਤੇ ਕੂੜ ਆਦਿ ਦਾ, ਲਾਲਚ ਦਾ, ਲੋਭ ਦਾ, ਇਹਨਾਂ ਚੀਜ਼ਾਂ ਦਾ ਤੂੰ ਆਪਣੇ ਸਿਰ ਉੱਤੇ ਬਹੁਤ ਭਾਰ ਉਠਾਈ ਜਾ ਰਹੀ ਹੈ, ਬਹੁਤ ਉਠਾਵੇ ਭਾਰੋ, ਤੂੰ ਕਾਇਆ ਮੈਂ ਰੁਲਦੀ ਦੇਖੀ। ਐ ਕਾਇਆ, ਅੱਜ ਜਿਹੜੀ ਤੂੰ ਬਹੁਤ ਸੁਖਾਲੀ ਹੈ ਨਾ, ਤੇਰੇ ਵਰਗੀਆਂ ਅਤਿਅੰਤ ਕਾਇਆ ਜੋ ਹਨ, ਜਦੋਂ ਉਹਨਾਂ ਦੇ ਵਿੱਚੋਂ ਇਹ ਹੰਸ, ਇਹ ਜੀਵਾਤਮਾ ਚਲੇ ਜਾਂਦਾ ਹੈ ਤੇ ਮੈਂ ਉਹਨਾਂ ਨੂੰ ਰੁਲਦੀਆਂ ਦੇਖੀਆਂ। ਤੂੰ ਕਾਇਆ ਐ ਸਰੀਰ, ਐ ਕਾਇਆ, ਮੈਂ ਤੇਰੇ ਵਰਗੀਆਂ ਕਾਇਆ ਰੁਲਦੀਆਂ ਦੇਖੀਆਂ ਹਨ। ਕਿਸ ਤਰ੍ਹਾਂ? ਜਿਸ ਤਰ੍ਹਾਂ ਧਰਤੀ ਦੇ ਉੱਤੇ ਸੁਆਹ ਰੁਲਦੀ ਹੈ, ਮਿੱਟੀ ਰੁਲਦੀ ਹੈ, ਉੱਡਦੀ ਹੈ, ਇਸ ਤਰ੍ਹਾਂ ਕਾਇਆ ਮੈਂ ਤੇਰਾ ਹਸ਼ਰ ਹੁੰਦਾ ਦੇਖਿਆ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ। ਇਸ ਕਰਕੇ ਹੁਣ ਬਹੁਤ ਪਿਆਰ ਨਾਲ ਬਾਬਾ ਜੀ ਆਖ ਰਹੇ ਹਨ, ਕਹਿੰਦੇ ਹਨ ਸੁਣ ਸੁਣ ਸਿੱਖ ਹਮਾਰੀ। ਕਹਿੰਦੇ ਸਾਡੀ ਗੱਲ ਨੂੰ ਸੁਣ, ਸਾਡੀ ਸਿੱਖਿਆ ਨੂੰ, ਸਾਡੀ ਵਿਚਾਰ ਨੂੰ, ਸਾਡੀ ਓਪੀਨੀਅਨ ਨੂੰ, ਸਾਡੇ ਸੁਜੈਸ਼ਨ ਨੂੰ। ਕਹਿੰਦੇ ਧਿਆਨ ਦੇ ਨਾਲ ਸੁਣ, ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਵਾਰੀ। ਇਹ ਵਾਰੀ ਬਾਰ ਬਾਰ ਹਿਊਮਨ ਫੋਰਮ ਦੇ ਵਿੱਚ ਆਉਣ ਦਾ ਜੋ ਚਾਂਸ ਹੈ, ਇਹ ਤੇਰੇ ਆਪਣੇ ਹੱਥ ਵਸ ਦੇ ਵਿੱਚ ਨਹੀਂ ਹੈ, ਨਾ ਇਸ ਨੂੰ ਤੂੰ ਕ੍ਰੀਏਟ ਕਰ ਸਕਦਾ ਹੈ, ਨਾ ਇਸ ਨੂੰ ਤੂੰ ਅਰਨ ਕਰ ਸਕਦਾ ਹੈ। ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਤੈਨੂੰ ਮਿਲਿਆ ਸੀ, ਫਿਰ ਦੁਬਾਰਾ ਵਾਰੀ ਨਹੀਂ ਆਣੀ। ਹੁਣੇ ਹੀ ਜੋ ਆਤਮਕ ਜੀਵਨ ਲਈ ਤੂੰ ਕਰ ਲਏਗਾ ਉਹੀ ਤੇਰੇ ਕੰਮ ਆਉਣਾ ਹੈ। ਇਸ ਕਰਕੇ ਗੁਰੂ ਬਾਬਾ ਜੀ ਅੱਜ ਦੇ ਕੀਰਤਨ ਦੇ ਵਿੱਚ, ਜਿਸ ਨੂੰ ਅਸੀਂ ਅੱਜ ਆਰੰਭ ਕਰ ਰਹੇ ਹਾਂ, ਸਰੀਰ ਤੋਂ ਆਰੰਭ ਵਿਚਾਰ ਹੋ ਰਹੀ ਹੈ। ਮਹਾਰਾਜ ਜੀ ਆਖਦੇ ਹਨ ਹਾਂ ਤੁਦ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਾਇਆ ਐ ਸਰੀਰ, ਤੈਨੂੰ ਮੇਰੀ ਗੱਲ ਸੁਣਨ ਦੀ ਜ਼ਰੂਰਤ ਹੈ, ਯੂ ਨੀਡ ਟੂ ਲਿਸਨ ਟੂ ਮੀ। ਆਓ ਪਿਆਰ ਦੇ ਨਾਲ ਇਸ ਪੰਕਤੀ ਨੂੰ ਗਾਓ, ਹਾਂ ਤੁਦ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ।

0: ਸਤ ਸਿੰਘ ਜੀ ਉਦਾਸ ਨੇ ਆਪ ਜੀ ਦੀ ਸੇਵਾ ਦੇ ਵਿੱਚ 10 ਦਿਨ ਰਹਿਣਾ ਹੈ। ਪਿਛਲੇ 10 ਦਿਨ ਉਮਾਨ ਮਸਕਟ ਜੋ 10 ਦਿਨ ਦਾ ਲਗਾਤਾਰ ਕੀਰਤਨ ਕਰਨ ਦਾ ਮੌਕਾ ਮਿਲਿਆ, ਉਸ ਤੋਂ ਬਾਅਦ ਕੱਲ੍ਹ ਉੱਥੇ ਕੀਰਤਨ ਦੀ ਸਮਾਪਤ ਹੋਈ। ਕੱਲ੍ਹ ਹੀ ਫਲਾਈਟ ਲਈ ਔਰ ਸਾਰੀ ਰਾਤ ਟਰੈਵਲ ਦੇ ਵਿੱਚ ਗੁਜ਼ਰੀ, ਅੱਜ ਇੱਥੇ ਸੁਬਾਹ ਪਹੁੰਚਿਆ ਹਾਂ। ਆਪ ਜੀ ਦੇ ਪਹਿਲੀ ਦਫ਼ਾ ਸਿੰਗਾਪੁਰ ਵਿਖੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਇਹ ਮੇਰੇ ਧੰਨਭਾਗ ਹਨ। ਤੋ ਬਾਕੀ 10 ਦਿਨ ਜੋ ਹਨ ਉਹ ਮਹਾਰਾਜ ਜੀ ਨੇ ਜੋ ਇਸ ਸ਼ਬਦ ਦੇ ਵਿੱਚ ਆਖਿਆ ਹੈ ਉਸੇ ਦੀ ਹੀ ਇੱਕ ਵਿਚਾਰ ਦੀ ਲੜੀ ਰਹੇਗੀ, ਅਤੇ ਉਸ ਲੜੀ ਨੂੰ ਆਪ ਜੀ ਕੋਸ਼ਿਸ਼ ਕਰਨਾ ਕਿ ਪੂਰੀ ਦੀ ਪੂਰੀ ਸੁਣਨ ਦੀ ਕੋਸ਼ਿਸ਼ ਕਰਨਾ। ਸੋ ਇਸ ਟੌਪਿਕ ਦੇ ਉੱਤੇ 10 ਦਿਨ ਕੀਰਤਨ ਹੋਏਗਾ। ਆਪ ਜੀ ਨੇ ਬਹੁਤ ਧਿਆਨ ਨਾਲ ਸ਼ਬਦ ਸੁਣਿਆ ਹੋਏਗਾ। ਤੋ ਗੁਰੂ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਦੇ 3 ਏਰੀਆਜ਼ ਨੂੰ ਐਡਰੈਸ ਕੀਤਾ ਹੈ। ਉਹ ਕਿਹੜੇ ਕਿਹੜੇ ਹਨ? ਬਾਡੀ, ਮਾਇੰਡ ਐਂਡ ਸੋਲ। ਤਿੰਨਾਂ ਨੂੰ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਸੰਬੋਧਨ ਕੀਤਾ ਹੈ। ਕਾਇਆ ਨੂੰ ਆਖਿਆ ਹੈ, ਕਾਇਆ ਨੂੰ ਐਡਰੈਸ ਕੀਤਾ ਹੈ, ਹਾਂ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਿ ਕਾਇਆ ਦੇ ਪ੍ਰਤੀ ਵੀ ਸਾਨੂੰ ਕੁਛ ਸਮਝਣ ਦੀ ਜ਼ਰੂਰਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਹੁਤ ਸਾਰੀ ਜੋ ਇਨਫੋਰਮੇਸ਼ਨ ਹੈ, ਬਹੁਤ ਸਾਰੀ ਜੋ ਸਿੱਖਿਆ ਹੈ ਕਾਇਆ ਦੇ ਪ੍ਰਤੀ, ਕਿ ਕਾਇਆ ਕੀ ਹੈ, ਇਸ ਦਾ ਪੋਟੈਂਸ਼ੀਅਲ ਕੀ ਹੈ, ਇਸ ਦੀ ਕੈਪੇਬਿਲਿਟੀ ਕੀ ਹੈ, ਇਹ ਕਾਹਦੇ ਵਾਸਤੇ ਮਿਲੀ ਹੈ, ਇਹ ਕੀ ਵਸਤੂ ਹੈ, ਅਸੀਂ ਉਹ ਸੁਣਨਾ ਹੈ। ਤਾਂ ਕਿ ਅਸੀਂ ਆਪਣੀ ਕਾਇਆ ਨੂੰ ਜਿਵੇਂ ਵਰਤਣਾ ਚਾਹੀਦਾ ਹੈ ਉਵੇਂ ਵਰਤ ਸਕੀਏ। ਕਾਇਆ ਹੈ ਬਹੁਤ ਇੱਕ ਸਥੂਲ ਚੀਜ਼ ਜੋ ਨਜ਼ਰ ਆਉਂਦੀ ਹੈ, ਸੋਲਿਡ ਹੈ, ਗ੍ਰਾਸ ਹੈ। ਮਾਇੰਡ ਉਸ ਤੋਂ ਸਟਲ ਹੈ। ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਕਾਇਆ ਨੂੰ ਐਡਰੈਸ ਕੀਤਾ ਹੈ, ਫਿਰ ਮਾਇੰਡ ਨੂੰ ਵੀ ਕੀਤਾ ਹੈ, ਮਨ ਨੂੰ ਵੀ ਸੰਬੋਧਨ ਕੀਤਾ ਹੈ। ਕਹਿੰਦੇ ਹਨ ਸੁਣ ਮੂਰਖ ਮਨ ਅਜਾਣਾ। ਮਨ ਨੂੰ ਜਿਸ ਲਈ ਐਡਰੈਸ ਕੀਤਾ ਤੇ ਆਖਿਆ ਕਿ ਇਹ ਸੁਧੀ ਮੂਰਖਤਾ ਦਾ ਹੀ ਘਰ ਹੈ, ਫਿਰ ਉਸ ਦੇ ਨਾਲ ਕਿਵੇਂ ਡੀਲ ਕਰਨਾ ਹੈ। ਤੇ ਤੀਸਰਾ ਹਿੱਸਾ ਹੈ ਜੀੜਾ ਜੀਵ ਆਤਮਾ। ਆਤਮਾ ਨੂੰ ਮਹਾਰਾਜ ਜੀ ਨੇ ਰੂਹ ਨੂੰ, ਸੋਲ ਨੂੰ ਐਡਰੈਸ ਕੀਤਾ ਹੈ। ਸੋ ਇਹਨਾਂ 10 ਦਿਨਾਂ ਦੇ ਵਿੱਚ ਅਸੀਂ ਇਹ 3 ਏਰੀਆਸ ਜੋ ਹਨ ਉਹ ਕਵਰ ਕਰਾਂਗੇ, 3 ਉੱਤੇ ਵਿਚਾਰ ਕਰਾਂਗੇ। ਸਰੀਰ ਦੇ ਪ੍ਰਤੀ ਸਮਝਾਂਗੇ, ਕਿਉਂਕਿ ਸਰੀਰ ਅਤੇ ਮਨ ਅਤੇ ਆਤਮਾ ਜਿਤਨੀ ਦੇਰ ਤੱਕ ਇਹ 3 ਦੇ 3 ਇੱਕ ਹਾਰਮਨੀ ਦੇ ਵਿੱਚ ਨਹੀਂ ਆ ਜਾਂਦੇ, ਇੱਕ ਦੂਸਰੇ ਦੇ ਨਾਲ ਟਿਊਨਿੰਗ ਨਹੀਂ ਹੋ ਜਾਂਦੇ, ਉਤਨੀ ਦੇਰ ਤੱਕ ਸਾਡੀ ਲਾਈਫ ਜੋ ਹੈ ਬਹੁਤ ਕੌਨਫਲਿਕਟ ਦੇ ਵਿੱਚ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਕਨਫਿਊਜ਼ਨ ਹੈ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਪਰਮਾਰਥ ਨਹੀਂ ਆ ਸਕਦਾ। ਸੋ ਸਮਾਂ ਅੱਜ ਸਮਾਪਤ ਹੈ। ਅੱਜ ਦੀ ਵਿਚਾਰ ਆਪ ਜੀ ਦੀ ਸੇਵਾ ਦੇ ਵਿੱਚ ਜੋ ਰੱਖੀ ਹੈ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਅੱਜ ਤੋਂ ਸਿਰਫ ਆਪ ਜੀ ਨੂੰ ਜੋ ਟੌਪਿਕ ਹੈ ਉਹ ਇੰਟਰੋਡਿਊਸ ਕੀਤਾ ਹੈ ਕਿ ਕਿਸ ਚੀਜ਼ ਉੱਤੇ 10 ਦਿਨ ਕੀਰਤਨ ਹੋਣਗੇ। ਆਪ ਜੀ ਵਕਤ ਸੇ ਰੋਜ਼ਾਨਾ ਆਓ, ਹੋਰ ਵੀ ਸੰਗਤਾਂ ਨੂੰ ਲੈ ਕੇ ਆਓ, ਤਾਂ ਕਿ ਅਸੀਂ ਗੁਰੂ ਬਾਬਾ ਜੀ ਦੀ ਜੋ ਗੁਰਮਤ ਹੈ ਉਸਨੂੰ ਸੁਣ ਸਕੀਏ, ਉਸਨੂੰ ਵਿਚਾਰ ਸਕੀਏ, ਅਤੇ ਉਸ ਤੋਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜੋ ਸਾਡੇ ਜੀਵਨ ਦਾ ਰੂਹਾਨੀ ਪੱਖ ਹੈ, ਸਪਿਰਚੁਅਲ ਐਸਪੈਕਟ ਹੈ, ਆਤਮਿਕ ਜੀਵਨ ਹੈ, ਉਸ ਵੱਲ ਨੂੰ ਅਸੀਂ ਕਦਮ ਵਧਾ ਸਕੀਏ ਅਤੇ ਆਪਣੇ ਜੀਵਨ ਦੀ ਯਾਤਰਾ ਅਸੀਂ ਵੀ ਸਫਲ ਕਰ ਸਕੀਏ। ਅੱਜ ਆਪ ਜੀ ਇੱਕ ਸ਼ਬਦ ਜ਼ਰੂਰ ਨਾਲ ਲੈ ਕੇ ਜਾਇਓ, ਕਿਉਂਕਿ ਸਾਰਾ ਕੀਰਤਨ ਤੇ ਜਾਂਦਿਆਂ ਜਾਂਦਿਆਂ ਯਾਦ ਨਹੀਂ ਨਾ ਰਿਹਾ ਕਰਦਾ, ਪਰ ਇੱਕ ਪੁਆਇੰਟ ਤੇ ਨਾਲ ਲੈ ਕੇ ਜਾ ਸਕਦੇ ਹੋ ਜਿਸਨੂੰ ਅਸੀਂ ਆਖ ਸਕਦੇ ਹਾਂ ਕਿ ਫੂਡ ਫਾਰ ਦ ਥਾਟ। ਉਹ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਹਨ ਕਿ ਜ਼ਿੰਦਗੀ ਇੱਕ ਜਰਨੀ ਹੈ। ਉਹ ਕਹਿੰਦੇ ਹਨ ਮੇਰੀ ਸਕਸੈਸ ਇਸ ਗੱਲ ਦੇ ਵਿੱਚ ਹੈ, ਮੈਂ ਸਕਸੈਸਫੁਲ ਇਸ ਕਰਕੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੀ ਯਾਤਰਾ ਦੀ ਮੰਜ਼ਿਲ ਤੇ ਪਹੁੰਚ ਗਿਆ ਹਾਂ। ਹੁਣ ਘਰ ਜਾ ਕੇ ਇਸ ਉੱਤੇ ਪੌਂਡਰ ਕਰਨਾ, ਰਿਫਲੈਕਟ ਕਰਨਾ ਕਿ ਅਸੀਂ ਜ਼ਿੰਦਗੀ ਦੀ ਤਰ੍ਹਾਂ ਦੇ ਵਿੱਚ ਕਿੱਥੇ ਕਹਾਂ। ਬਸ ਕੱਲ ਨੂੰ ਇੱਥੋਂ ਆਰੰਭ ਕਰਾਂਗੇ। ਗੁਰੂ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.
0: Vaheguru Ji Ka Khalsa, Vaheguru Ji Ki Fateh.

0: ਵੱਡੇ ਜਾਂ ਵੱਡਾ ਨਾਓ, ਵੱਡੇ ਵੱਡੇ ਜਾਂ ਸੱਠ ਨਿਓ, ਵੱਡੇ ਵੱਡੇ ਜਾਂ ਨਿਚਲ ਥਾਓ, ਵੱਡੇ ਵੱਡੇ ਜਾਣਿਆ ਲਾਓ, ਵੱਡੇ ਵੱਡੇ ਭੁਜ ਸਪਹਾਓ, ਵੱਡੇ ਵੱਡੇ ਜਾਂ ਪੁੱਛਣਾ ਦਾਤ, ਵੱਡੇ ਵੱਡੇ ਜਾਂ ਪਿਆ ਨਾਨਕਾ ਨ ਕਥਨੀ ਜਾਏ, ਕੀਤਾ ਕਰਨਾ ਸਭ ਜਾਏ ਮਹੱਲਾ ਦੂਜਾ।
1: ਇਹ ਜਗ ਸੱਚੀ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਇਲੇ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਹਾਣੇ ਕੱਢ ਲੇ।

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਰੰਗ ਫ੍ਰੈਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਵਾਦ ਸਵਾਦ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਰਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਮ।

0: ਨਾਨਕ ਨਿਰਭਉ ਨਿਰੰਕਾਰ ਸਚੇਤ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇਰਾ ਰਵਾਰ, ਕੀਤੀਆਂ ਕਨ ਕਹਾਣੀਆਂ ਕੀਤੇ ਬੇਕਿਚਾਰ।

ਹੋਮੇ ਕਿਥੋਂ ਸਿੱਖ ਸੰਜਮੇ ਜਾਏ, ਹੋਮੇ ਹੁਕਮੇ ਪੈਕ ਫਿਰਾਏ, ਹੋਮੇ ਧੀਰ ਗਰੋਗੇ ਦਾ ਰੂਪ ਸੁਮਾਏ, ਕਿਰਪਾ ਕਰਜੇ ਆਪਣੀ ਤਾਂ ਗੁਰ ਕਾ ਸ਼ੁਭ ਕਮਾਏ, ਨਾਨ ਕਹੇ ਸੋਜੋ ਇੱਕ ਸੰਜਮ ਦੁੱਖ ਜਾਏ ਪੌੜੀ ਸੇਵਕੀ ਸੰਦੋਈ, ਜਿਨ ਸੱਚੋ ਸੱਚ ਤਿਆਰ ਮੰਦੇ ਪੈਣਾ ਰੱਖਿਓ, ਕਰ ਸੁਕਰਿਤ ਧਰਮ ਕਮਾਇਆ ਨਿਕਲੀਆਂ ਤੋੜੇ।

0: ਨਾਨਕ ਹਰ ਇੱਕੇ ਹਰ ਇੱਕੇ ਹਰ ਇੱਕੇ।
1: ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਵੇਗਾਂ ਖੇਤਾਂ ਦੀ ਪਾਲਵਾਂ ਮੰਡਲਾ ਖੰਡਾਵਰ ਪੰਡਾ ਅੰਡਜ ਤੇਰਾ ਤੁਰ ਪੰਜਾ ਖਾਣੀ ਸੇ ਤਜਾ ਸੋਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੇ ਸੰਭਾਲੇ ਸਵਨਾ।

ਕੂੜ-ਕੂੜੇ ਲਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਚ ਦੋਸਤੀ ਸਭ ਜਗਤ ਲਗਾਰ ਕੂੜ ਮਿੱਠਾ ਕੂੜ ਮਾ

ਸਭ ਕੁਛ ਸਸਮਾ ਵਿਰ ਕਰੇ ਪ੍ਰਭੂ ਰਾਮ ਨਾਮ ਦੇਵਾ ਮੈਸੂਰ ਨਾਇ ਨਾਇ ਪ੍ਰਚ ਜਾਏ ਨਾਨ ਤੋ ਮੁਖੰਤਰ ਪਾਏ ਜੁਨਮੇ ਜੋ ਛਲੀ ਚੰਦਰਾਉਲ ਕਾਨ ਕਿਸ਼ਨ ਜਾਦਮ ਫਾਇਆ ਪਾ ਜਾ ਗੋਪੀ ਲਿਆ ਬਿੰਦਰਾ ਬਨ ਮੇਰੰਕੀ।

ਸਿਰ ਪੂਛ ਭਗਤ ਸਮਾਦੰ ਮੁਖ ਚੂੜ ਭੁੱਖ ਅਨੁਸਾਰੰ ਤੈ ਪਾਲ ਤਿਹਾਲ ਵਿਚਾਰੰ ਗਲਮਾਲਾ ਤੁਗਲਾਟੰ ਦੋ ਥੋਤੀ।

ਕੋਲ ਸਤਿਗੁਰ ਵੱਡਾ ਪਰਸ ਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਮੇਂ ਲੈ ਨਦਰੀ ਆਈਆਂ, ਜਾਂ ਪਾਣਾ ਤਮਾਨੋ ਸਾਈਆਂ ਕਰੋ ਕੁਮਤ ਹੱਥ ਧਰ ਵਿੱਚ ਮਾਰ ਕੱਢੀਆਂ ਵੜਿਆਈਆਂ ਸਹਿ ਟੁੱਟੇ।

ਤੈਨ ਕਹਾਈ ਪਾਏ ਪੜ ਜਿਸ ਸੁਭਾਈਏ ਸੋ ਸਾਹਿਬ ਸਦਾ ਸੰਭਾਲੇ ਜਿਤ ਕੀਤਾ ਪਾਈ ਆਪਣਾ ਸਾਰਾ ਹਾਲ ਬੁਰੀ ਕਿਉਂ ਕਾਲੀਏ ਦੇ ਲੰਮੀ ਨਾ ਤੁਰ ਨਿਹਾਲੀਏ ਜੋ ਸਾਹਿਬ ਨਾਲ ਨਿਹਾਰੀਏ।

ਦੂਜੀ ਭੇਵੇ ਰਾਸਪੁਰ ਚੱਕਰ ਲੱਗੀ ਚਾਕਰੀ ਜੇ ਚੱਲਿਆ ਖਸਮੇ ਪਾਏ ਹੁਰਮਤ ਸੁਅਗਲੀ ਉਹ ਵਜ ਵੀ ਤੂਣਾ ਖਾਏ ਖਸਮ।

0: You're listening to SeekNet PO, broadcasting live Gurbani Kirtan 24 hours a day around the world.
1: Raag Gaudi Bairagan vich Rishabh Dhaivat Komal Dove Nishad ate Baki Sur Shudh lagde han. Is raag vich Gandhar te Pancham varjit han. Is di jati Aurav Vadi Rishabh ਸੰਵਾਦੀ ਦੈਵਤ ਅਤੇ ਸਮਾਂ ਸਵੇਰ ਦਾ ਹੈ। ਮੈਂ ਬੰਜਾਰਨ ਰਾਮ ਕੀ ਸ਼ਬਦ ਦਾ ਗਾਇਨ ਕਰ ਰਹੇ ਹਨ। ਪ੍ਰੋਫੈਸਰ ਕਰਤਾਰ ਸਿੰਘ।

ανάστε, σήμερα το πάω να μάθει σου κρύβει. Δεν θα ρούχο που είναι τριάντα, δεν θα ρούχο που είναι τριάντα. Όχι, δεν θα ρούχο που είναι τριάντα. Δεν θα ρούχο που είναι τριάντα. Σε πάω και καλά, και το μάθε πόνε και το μάθε. Είναι αυτό το μάθε, και το θέλω να ρωτήσει. Μάλιστα, ο αφιτή του Λίκα. Τα κάθε γεια από την Αγγλία, που δεν πει έτσι το Λίκα. Μάλιστα, ο Τζίπρε είναι ένα. Μα την Ικαγγλία, παντρίδα, αδύνα, και το παράδειγμα, αστέρα, ένα καμά, που το αποκρίνα, και άλλη μια Αγγλία, μέχρι να βάψει το χωρίδο, που για μιλή σου έλεγα, αλλά άλλη μια μήνυμα, δεν θα πολύ μαζί το τραχή και μερίζουν του όλα τα μιλιά έχω πάντα μιλιά και το βάσκα για πράγμα. Μην είδετε, αν το τελεστάρι να τις φανουσιά τα δρότα δέχουν να σου πέντα όσο για και πράγματα. Δεν σου έδω το τύπη, τα μοτρία να και βάζει άγγε, απλή μοτρία θα κάνει και να Μάλλον που κλείνει η οποία θέλει να κάνει τη βάση, θέλει να κάνει τη βάση, θέλει να κάνει τη βάση, θέλει να κάνει τη βάση, θέλει να κάνει τη βάση, θέλει να κάνει τη βάση, θέλει να κάνει τη βάση, θέλει να κάνει τη βάση, θέλει να κάνει τη βάση, θέλει να κάνει τη βάση, θέλει να κάνει τη βάση, θέλει να ਮਾਣਾ ਪਾਤੇ ਇਹ ਲਗੇ ਕਿ ਅੱਜ ਤੋਂ ਤੁਸੀਂ ਸਾਡੇ ਬਾਦਸ਼ਾਹ ਇਹ ਕਿਹਾ ਦਿੰਦੀ ਤੁਹਾਨੂੰ ਗਲਤੀ ਨਹੀਂ ਕਰਨੀ ਮੈਂ ਦੱਸਿਆ ਨਹੀਂ ਮੈਂ ਤਾਂ ਕਹਿੰਦਾ ਬੱਕਰੀਆਂ ਚਾਰ ਵਾਲਾ ਜਾਂਦੀ ਸਾਡੇ ਨਾਲ ਦਾ ਪੁੱਤਰ ਕਹਿੰਦਾ ਵੀ ਕਿਹਾ ਸਾਨੂੰ ਇਹ ਪਤਾ ਕਿ ਤੁਸੀਂ ਕੌਣ ਹੋ ਨੀਚ ਹੋ ਊਚ ਹੋ ਕਮਾਲ ਹੋ ਪਰ ਜੋ ਅਸੀਂ ਫੈਸਲਾ ਕੀਤਾ ਹੈ ਉਹ ਸੰਸਾਰ ਅੱਜ ਤੋਂ ਤੁਸੀਂ ਸਾਡੇ ਬਾਦਸ਼ਾਹ ਕਿਹੜਾ ਫੈਸਲਾ ਵਜ਼ੀਰ ਨੇ ਕਿਹਾ ਇਸ ਰਾਜ ਦਾ ਜਿਹੜਾ ਰਾਜਾ ਸੀ ਉਹ ਮਰ ਗਿਆ ਉਹਦੇ ਘਰ ਸੰਤਾਨ ਕੋਈ ਉਸ ਰੇਲੇ ਦਾ ਰਸੂਲ ਸੀ ਤੇ ਬਾਦਸ਼ਾਹ ਦੀ ਗੱਦੀ ਤੇ ਵਜ਼ੀਰ ਵੀ ਸੀ ਬਾਦਸ਼ਾਹ ਦੀ ਗੱਦੀ ਤੇ ਬਾਦਸ਼ਾਹ ਦਾ ਪੁੱਤੀ ਜਿੰਦਾ ਸੀ ਸਾਰੇ ਦਾ ਪੁੱਤ ਕੋਈ ਨਹੀਂ ਆਖਿਰਕਾਰ ਇਹ ਫੈਸਲਾ ਕੀਤਾ ਕਿ ਅੱਜ ਅੰਮ੍ਰਿਤ ਵੇਲੇ ਉਸ ਵਾਰ ਤੋਂ ਵੀ ਅੰਮ੍ਰਿਤ ਵੇਲਾ ਸਾਰ ਸਮਾਂ ਹੋ ਸਕਦਾ ਮੇਰੇ ਆਖੇ ਅੰਮ੍ਰਿਤ ਵੇਲੇ ਜੁੱਤੇ ਨੂੰ ਦੁਰਮੁਖ ਮਾਰੀ ਪਰ ਅੱਜ ਤਾਂ ਤੇਰੇ ਦਿਮਾਗ ਦਾ ਬੜਾ ਸੋਹਣਾ ਬਗੀਚਾ ਕਿਹਾ ਜਿਵੇਂ ਹੁਣ ਬੜੇ ਗੁਰੂ ਕੁਮਾਰੀ ਆਈ ਆਏ ਸਾਧਨ ਜਿਹੜੇ ਆਪਣੀ ਜਾਤ ਕੇ ਜੁੜਦੇ ਹਨ ਇਹ ਉਹਨਾਂ ਦਾ ਮਨ ਜਾਣਦਾ ਹੈ ਕਿ ਜਿਹੜੀ ਬਖਸ਼ ਪ੍ਰਣਾਲੀ ਨੂੰ ਹੁੰਦੀ ਹੈ ਫਰੀਦ ਜੀ ਨੇ ਕੋਈ ਕਿਹਾ ਦਿੱਤਾ ਹੈ ਕਿ ਖਰੀਦਾਰਾਤ ਸਤਪੂਰੀ ਵੰਡੀ ਹੈ ਤਾਂ ਪੂਰੀ ਕਹਿੰਦੇ ਬਖਸ਼ ਅਬ ਤੇਰੇ ਬਖਸ਼ਿਸ਼ ਸਾਰੇ ਦੀ ਵੰਡੀ ਜਾਂਦੀ ਹੈ ਜੋ ਵੀ ਰੱਬ ਦਾ ਪਿਆਰ ਹੈ ਤੋ ਸਿੱਖੋ ਜਿੱਥੇ ਗੁਰੂ ਦੇ ਤੁਹਾਰ ਪਾਸ ਸਾਰੇ ਦੀਆਂ ਦੁਨੀਆਂ ਉੱਥੇ ਸਤੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਵੱਡੀ ਰਾਤ ਅੰਮ੍ਰਿਤ ਵੇਲੇ ਦੀ ਅੰਮ੍ਰਿਤ ਵੇਲਾ ਸਤਨਾ ਵਡਿਆਈ ਵਿਸ਼ਾ ਤਰੀ ਜੀ ਕਹਿੰਦੇ ਰਾਤ ਪੂਰੀ ਹੁੰਦੀ ਹੈ ਦੁਨੀਆਂ ਮਿਲੇ ਨਾ ਪਾਓ ਪਰ ਜਿਨ੍ਹਾਂ ਮੈਂ ਨਿੰਦਰਾ ਮਿਲੇ ਜਿਨ੍ਹਾਂ ਮਿਲੇ ਉਹ ਬੜਾ ਉਸੇ ਪਾਤਸ਼ਾਹ ਇਸ਼ਨਾਨ ਕੀਤੇ ਅਤ ਲਗਾਏ ਰੂਹ ਕੇਵੜੇ ਲਗਾਏ ਕਿੰਨੀ ਪੋਸ਼ਾਕ ਪਹਿਨਾਈ ਸਿਰਫ ਕਾਲ ਰੱਖਣ ਲੱਗੇ ਕਹਿਣ ਲੱਗਾ ਫੈਲ ਮੈਂ ਤੁਹਾਡਾ ਬਾਦਸ਼ਾਹ ਸਾਂ ਹੁਕਮ ਲੋਕੀ ਬੰਦਾ ਨੇ ਕਹਿਣ ਲੱਗਾ ਮੇਰੇ ਨਾਲ ਅਸੀਂ ਵੀ ਰਾਤ ਤੁਰ ਪਿਆ
ਕਿੱਥੇ ਕਿੱਥੇ ਸਾਰੇ ਅਹਿਕਾਰ ਕਿੱਥੇ ਪਹੁੰਚ ਗਏ, ਕਿੱਥੇ ਮੇਰੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੋ ਕਰ ਗਿਆ ਜਾ ਕੇ ਮੇਰੇ ਮੱਥਾ ਚੇਤੇ ਆ ਅਰੂਰ ਦੇ ਸੱਚਿਆ ਤੇ ਪਿਆਰ ਨਾਲ ਫਿਰ ਪਿਆ ਨਾਨਕ ਸਿੱਖੀ ਅਜਿਹਾ ਆਓ ਵੈਸੇ ਮਰਦਾਨੇ ਨੇ ਕੱਟਿਆ ਕਿਹਾ ਬਾਈ ਤੂੰ ਕੱਲ ਵਾਲਾ ਹੈ ਇਹਨੇ ਕਿਹਾ ਕੱਲ ਤਾਂ ਵੀਰਾਂ ਦੇ ਤੂੰ ਪਾਈ ਫਿਰਦਾ ਹੈ ਆ ਚਿੱਠੀਆਂ ਵਰਦੀਆਂ ਇਤਨੀਆਂ ਖੁਸ਼ਬੋਆਂ ਇਹ ਕਿਹੜੀ ਕਿਰਪਾ ਕਰੋ ਕਿ ਅੱਗੇ ਲਗਾ ਪਤਾ ਲਿਆ ਇਹ ਸਾਰੀ ਕਿਰਪਾ ਮੇਰੇ ਸਨ ਗੁਰੂ ਨਾਨਕ ਦੀ ਬਖਸ਼ ਹਜ਼ੂਰ ਕਹਿਣ ਲੱਗੇ ਮੈਂ ਮਰਦਾਨੇ ਸੱਚ ਨਹੀਂ ਬਾਬਾ ਇਹਦੇ ਕਿਹੜੀ ਚੀਜ਼ ਤੇਰੀ ਸੀ ਹੋ ਇਹਦੀ ਵੱਡੀ ਦਾਤ ਹਜ਼ੂਰ ਕਹਿਣ ਲੱਗੇ ਮਰਦਾਨੀਆਂ ਇਹਦੀਆਂ ਪਿਆਰ ਵਾਲੀਆਂ ਹੋਰ ਇਸ ਵਕਤ ਐਪ ਮੇਰੇ ਕਿਹਾ ਹੈ।

Let's go!

Yeah.

قاطعا ممتازا.

Ayağını patlar gibi.

ਨਾਨਕ ਹਰ ਜਿਉਂਦਿਆ ਕਰ, ਨਾਨਕ ਹਰ ਜੀ ਮੈਂ ਕਰ ਸਭ ਸਵਾਰ।

ਸ਼ਬਦ ਵੀ ਗੌੜੀ ਚੇਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਸੇ ਰਾਗ ਵਿਚ ਇਹ ਸ਼ਬਦ ਉਚਾਰਿਆ ਹੈ ਭਗਤ ਜੀ ਨੇ। ਉਪਰ ਸਿਰੇ ਲੇਖ ਹੈ ਗੌੜੀ ਚੇਤੀ ਭਗਤ ਕਬੀਰ ਜੀ ਦਾ।

ਜੇ ਕਾਜਿਆਂ ਨੂੰ ਆਈਏ ਜੇ ਲੋੜੇ ਚੰਗਾਏ ਆਪਣਾ ਤਰਪ ਨੂੰ ਨਹੀਂ ਸਦਾਈਏ ਜੇ ਜਰਵਾਣ

ਦਾਨ ਕਰਮਾਂ ਪਾਏ ਦਰ ਕੋਈ ਨਾ ਲੈਣੀ ਤਾਂਦੇ ਇੱਕ ਮੂਹ ਨਾ ਬੁਝਣੇ ਆਪਣਾ ਨੂੰ ਦਇਆ ਸੁਣਾਏ ਦੇ ਹੁਣ ਸਾਡੀ ਦਾ ਨੀਚਾ।

हर कह कबीर भगत कारण हर की भक्त करे जय।

ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸੰਬੰਧਿਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਕਰੋ ਉਹਨਾਂ ਦਾ ਰਾਗਾਂ ਨਾਲ ਤਾਲਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਾਧ ਸੰਗਤ ਸੁਣਾਉਂਦੇ ਹੁੰਦੇ ਸੀਗੇ। ਸਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ

0: ਅੰਮ੍ਰਿਤਸਰ ਸਤਿਗੁਰ ਸਤ ਵਾਤੀ ਜਿਤ ਨਾਤੇ ਕਉਆ ਹੰਸ ਹੋਵੇ
1: ਸਤਿਗੁਰ
0: ਅੰਮ੍ਰਿਤਸਰ ਦੀ ਅੰਮ੍ਰਿਤ ਗੁਰ ਅੰਮ੍ਰਿਤਸਰ ਨਵਲਾਇਆ ਸਭ ਲਾਤੀ।

हर जियो नाम परियो रामदास नाम परियो रामदास हो दीन दयाल कृपा।

ਕੀਰਤਨ ਦੀ ਸਮਾਪਤੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੋ ਤੁਸੀਂ ਕਰਦੇ ਹੋਏ ਕਿਰਪਾ ਕਰ ਬਨਵਾਰੀਆ ਸਿਰਫ

ਜਿਹੜੀ ਚੀਜ਼ ਗੁਰੂ ਦੇ ਚਰਨਾਂ ਵਿੱਚੋਂ ਲੈਣ ਆਏ ਹਾਂ, ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ, ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ, ਹਿੰਦੀ ਚਾਦਰ ਆਪਦੇ ਦਰੋਂ ਕਰੋ ਸਾਹਿਬ ਗੁਰੂ ਪਿਆਰੇ ਗੁਰੂ ਕਿਰਾ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਭੈਣਾਂ ਬੱਚੀਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ, ਘੜ ਘੜ ਕੇ ਅੰਤਰ ਕਰੀਆਂ ਸਤਿਗੁਰੂ ਜੀਓ, ਆਪਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਸਤਿਕਾਰ ਕਰਦੇ ਮਾਇਆ ਦਾ ਸਰਾਈ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਹਾਜ਼ਰੀ ਦੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ, ਪਿਆਰ ਨਾਲ ਰਸਨਾ ਪੁੱਤਰ ਕਰੋ, ਮਿਲ ਕੇ ਆਪੋ।

ਦ੍ਰਿਸ਼ਟ ਦਰਸ਼ਨੀ ਸ਼ਬਦ ਸੁਰਤਹੀ ਬੁੱਧ ਬਲਹੀ।